0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਸਸਿਕਾਲ ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਤੇ ਅੱਜ 25 ਮਈ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਤੇ ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ

0: Mr. Big Time Capital One Bank Guy.
1: Mom, please.
0: Well, look at this Capital One Cafe. I just might move in.
1: Or just drop by. Capital One Cafes are open 7 days a week.
0: I could put my spoon collection right here by the ATM. Yes.
1: Wow, you weren't kidding, Mom.
0: I never kid about the spoon collection, son. Oh, hey, what's that thing you always say?
1: There's no fees or minimums on Capital One checking accounts.
0: No, the other one.
1: What's in your wallet?
0: Oh, that's my boy.
2: Terms apply. Visit CapitalOne.com/bankguy for details. Capital One NA member FDIC.
3: SBS Radio 2 ਤੇ ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਫਿਰ ਵਡਮੁੱਲਾ ਵਿਚਾਰ ਭੇਜ ਕੇ ਸਾਂਝ ਬਣਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ, ਤੇ ਇਸ ਤੋਂ ਬਾਅਦ ਵੇਲਾ ਹੋਏਗਾ ਜੀ ਸਾਡੀ ਹਫਤਾਵਾਰੀ ਪੇਸ਼ਕਾਰੀ ਦਾ। ਤੇ ਅੱਜ ਪੰਜਾਬੀ ਡਾਇਰੀ ਦੇ ਰਾਹੀਂ ਤੁਹਾਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਾਵਾਂਗੇ। ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਗੱਲ ਕਰਾਂਗੇ ਨਿਊ ਸਾਊਥ ਵੇਲਜ਼ ਸਰਕਾਰ ਦੇ ਵੱਲੋਂ ਛੋਟੇ ਬੱਚਿਆਂ ਨੂੰ ਫਲੂ ਤੋਂ ਬਚਾਉਣ ਦੇ ਲਈ ਨੱਕ ਰਾਹੀਂ ਦਿੱਤੀ ਜਾਣ ਵਾਲੀ ਨਵੀਂ ਵੈਕਸੀਨ ਫਲੂਮਿਸਟ ਬਾਰੇ, ਅਤੇ ਤੁਹਾਨੂੰ ਮਿਲਾਵਾਂਗੇ ਡਾਕਟਰ ਮਨਦੀਪ ਕੌਰ ਹੋਰਾਂ ਦੇ ਨਾਲ, ਜੋ ਇਸ ਵੈਕਸੀਨ ਬਾਰੇ ਵਿਸਤਾਰਤ ਜਾਣਕਾਰੀਆਂ ਸਾਂਝੀਆਂ ਕਰਨਗੇ। ਗੱਲ ਮੌਜੂਦਾ ਵਿੱਤੀ ਹਾਲਾਤ ਦੀ ਵੀ ਕਰਾਂਗੇ ਤੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਵਧਾਈਆਂ ਵਿਆਜ ਦਰਾਂ ਵਿਚਾਲੇ ਆਮ ਲੋਕਾਂ ਅਤੇ ਕਾਰੋਬਾਰੀਆਂ ਦੇ ਲਈ ਮਾਹਿਰਾਨਾ ਸੁਝਾਵਾਂ ਦੀ ਇੱਕ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਥੇ ਬਸ ਨਹੀਂ ਹੈ, ਪ੍ਰੋਗਰਾਮ ਦੇ ਵਿੱਚ ਇੱਕ ਹੋਰ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਨਿਊ ਸਾਊਥ ਵੇਲਜ਼ ਦੇ ਵਿੱਚ ਸ਼ੁਰੂ ਕੀਤੇ ਗਏ ਪਹਿਲੇ ਮਾਈਗ੍ਰੈਂਟ ਵਰਕਰ ਸੈਂਟਰ ਦਾ ਜ਼ਿਕਰ ਹੋਵੇਗਾ। ਯਾਦ ਰਹੇ ਕਿ ਇਸ ਸੈਂਟਰ ਦੇ ਰਾਹੀਂ ਅਸਥਾਈ ਵੀਜ਼ਾ ਧਾਰਕਾਂ ਅਤੇ ਹੋਰ ਪ੍ਰਵਾਸੀ ਮਜ਼ਦੂਰਾਂ ਨੂੰ ਕੰਮਕਾਜ ਵਾਲੀ ਥਾਂ ਤੇ ਹੋ ਰਹੇ ਸ਼ੋਸ਼ਣ, ਘੱਟ ਤਨਖਾਹ ਅਤੇ ਅਸੁਰੱਖਿਅਤ ਹਾਲਾਤ ਤੋਂ ਬਚਾਅ ਦੇ ਲਈ ਮਦਦ ਮੁਹੱਈਆ ਕਰਾਈ ਜਾਵੇਗੀ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਤੇ ਇੱਕ ਵਾਰ ਫਿਰ ਯਾਦ ਕਰਾ ਦਈਏ ਕਿ ਸਾਨੂੰ ਸੁਨੇਹਾ ਭੇਜਣ ਦੇ ਲਈ ਤੁਸੀਂ ਸਾਡਾ ਫੋਨ ਨੰਬਰ 0439-799-767 0439-799-767 ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ, ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਪੋਲਿੰਗ ਤੋਂ ਪਤਾ ਚੱਲਦਾ ਹੈ ਕਿ ਪੌਲਿਨ ਹੈਂਸਨ ਦੀ ਵਨ ਨੇਸ਼ਨ ਪਾਰਟੀ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ। ਅਜਿਹੇ ਦੇ ਵਿੱਚ ਕਈ ਅਖੌਤੀ ਟੀਲ ਆਜ਼ਾਦ ਉਮੀਦਵਾਰ ਇੱਕ ਨਵੀਂ ਸਿਆਸੀ ਪਾਰਟੀ ਬਣਾਉਣ ਦੀਆਂ ਚਰਚਾਵਾਂ ਕਰ ਰਹੇ ਨੇ। ਆਜ਼ਾਦ ਸਾਂਸਦ ਜੌਲੀ ਸਟੈਗਲ ਨੇ ABC ਰੇਡੀਓ ਨੂੰ ਦੱਸਿਆ ਕਿ ਆਜ਼ਾਦ ਉਮੀਦਵਾਰਾਂ ਦਾ ਇੱਕ ਸਮੂਹ ਸੰਸਦ ਵਿੱਚ ਜ਼ਿਆਦਾ ਪ੍ਰਭਾਵੀ ਹੋਣ ਅਤੇ ਵੋਟਰਾਂ ਨੂੰ ਪ੍ਰਮੁੱਖ ਪਾਰਟੀਆਂ ਦੇ ਰੂਪ ਵਿੱਚ ਇੱਕ ਨਵੀਂ ਪਾਰਟੀ ਦੇਣ ਦੇ ਤਰੀਕਿਆਂ ਉੱਤੇ ਵਿਚਾਰ ਕਰ ਰਿਹਾ ਹੈ। ਉਧਰ ਹੈਲਨ ਹੇਨਸ ਅਤੇ ਮੋਨਿਕਾ ਰਿਆਨ ਦੋਵਾਂ ਨੇ ਕਿਸੇ ਵੀ ਸੰਭਾਵੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਆਜ਼ਾਦ ਰਹਿਣ ਸਬੰਧੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਗ੍ਰੀਨਜ਼ ਪਾਰਟੀ ਦੇ ਸੀਨੇਟਰ ਡੇਵਿਡ ਸ਼ੂਬ੍ਰਿਜ ਦਾ ਆਖਣਾ ਹੈ ਕਿ ਉਨ੍ਹਾਂ ਨੂੰ ਇਹ ਸਪਸ਼ਟ ਨਹੀਂ ਹੈ ਕਿ ਇਸ ਕਦਮ ਦੇ ਨਾਲ ਆਜ਼ਾਦ ਵੋਟਰਾਂ ਦੀ ਕੀ ਪ੍ਰਤੀਕਿਰਿਆ ਹੋਵੇਗੀ। ਉਧਰ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਦਾ ਕਹਿਣਾ ਹੈ ਕਿ ਟੀਲ ਪਾਰਟੀ ਦੇ ਆਜ਼ਾਦ ਰੂਪ ਦੇ ਵਿੱਚ ਗਠਿਤ ਹੋਣ ਦੀਆਂ ਸੰਭਾਵਨਾਵਾਂ ਦੀਆਂ ਖਬਰਾਂ ਤੋਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੈ। ਇਹ ਚਰਚਾਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਨੇ ਜਦੋਂ ਰੈੱਡ ਬ੍ਰਿਜ ਗਰੁੱਪ ਅਤੇ ਐਕਸੈਂਟ ਰਿਸਰਚ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਫੈਡਰਲ ਚੋਣਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਹੇਠਲੇ ਸਦਨ ਦੀਆਂ 59 ਸੀਟਾਂ ਜਿੱਤ ਸਕਦੀ ਹੈ, ਜਿਸ ਦਾ ਮਤਲਬ ਹੈ ਕਿ ਇਹ ਪ੍ਰਭਾਵੀ ਰੂਪ ਦੇ ਨਾਲ ਫੈਡਰਲ ਦੀ ਵਿਰੋਧੀ ਧਿਰ ਬਣ ਜਾਏਗੀ। ਪਰ ਟੇਲਰ ਨੇ ਇਸ ਅੰਦੇਸ਼ੇ ਨੂੰ ਖਾਰਜ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਨਰਮਪੰਥੀ ਨੇਤਾ ਦਲ ਬਦਲ ਕੇ ਟੀਲ ਪਾਰਟੀ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਲੋਕ ਮੌਜੂਦਾ ਸਰਕਾਰ ਦਾ ਬਦਲ ਚਾਹੁੰਦੇ ਨੇ ਤਾਂ ਉਨ੍ਹਾਂ ਨੂੰ ਗਠਜੋੜ ਸਰਕਾਰ ਨੂੰ ਵੋਟ ਪਾਉਣੀ ਚਾਹੀਦੀ ਹੈ। ਗਾਜ਼ਾ ਵਿੱਚ ਸਹਾਇਤਾ ਪਹੁੰਚਾਉਣ ਦੇ ਯਤਨਾਂ ਦੇ ਨਾਲ ਜਲ ਮਾਰਗ ਰਾਹੀਂ ਆਸਟ੍ਰੇਲੀਆ ਤੋਂ ਗਏ 11 ਆਸਟ੍ਰੇਲੀਅਨ ਨਾਗਰਿਕਾਂ ਵਿੱਚੋਂ 7 ਨੂੰ ਇਜ਼ਰਾਈਲ ਨੇ ਹਿਰਾਸਤ ਵਿੱਚ ਲੈ ਲਿਆ ਸੀ ਤੇ ਸੋਮਵਾਰ ਨੂੰ ਇਨ੍ਹਾਂ ਲੋਕਾਂ ਦੇ ਸਿਡਨੀ ਪੁੱਜਣ ਉੱਤੇ ਬੇਹੱਦ ਭਾਵੁਕ ਮਾਹੌਲ ਨਜ਼ਰ ਆਇਆ। ਆਸਟ੍ਰੇਲੀਅਨ ਕਾਰਕੁਨ ਨੇਵੋ ਕੋਨਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਉੱਥੇ ਬੇਹੱਦ ਬੁਰਾ ਵਰਤਾਓ ਕੀਤਾ ਗਿਆ ਹੈ, ਜਿਸ ਦੇ ਵਿੱਚ ਮਾਰਕੁੱਟ, ਬਿਜਲੀ ਦੇ ਝਟਕੇ, ਭੋਜਨ ਅਤੇ ਪਾਣੀ ਤੋਂ ਵਾਂਝਾ ਰੱਖਣ ਅਤੇ ਅਜਿਹੇ ਜੇਲ੍ਹ ਜਹਾਜ਼ਾਂ ਵਿੱਚ ਰੱਖਣਾ ਸ਼ਾਮਲ ਹੈ ਜਿੱਥੇ ਪਖਾਨੇ ਬਹੁਤ ਘੱਟ ਹਨ ਅਤੇ ਸੌਣ ਦੀ ਕੋਈ ਜਗ੍ਹਾ ਨਹੀਂ ਸੀ। ਫੈਡਰਲ ਮੰਤਰੀ ਮਾਰਕ ਬਟਲਰ ਨੇ ਇਸ ਵਰਤਾਓ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਕਿਹਾ ਹੈ ਕਿ ਸਰਕਾਰ ਨੇ ਇਜ਼ਰਾਈਲ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਚੁੱਕਿਆ ਹੈ। ਦੂਜੇ ਪਾਸੇ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਦੁਰਵਿਵਹਾਰ ਦੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਕਾਂਗੋ ਲੋਕਤਾਂਤਰਿਕ ਗਣਰਾਜ ਦੇ ਵਿੱਚ ਇਬੋਲਾ ਦਾ ਕਹਿਰ ਵਧਦਾ ਜਾ ਰਿਹਾ ਹੈ। ਸਥਾਨਕ ਨਿਵਾਸੀਆਂ ਵੱਲੋਂ 3 ਵਿੱਚੋਂ 2 ਇਲਾਜ ਕੇਂਦਰਾਂ ਨੂੰ ਸਾੜ ਦਿੱਤਾ।

ਆ ਗਿਆ ਅਤੇ ਹੁਣ ਲਾਸ਼ਾਂ ਦੇ ਅੰਤਮ ਸੰਸਕਾਰ ਦੇ ਲਈ ਹਥਿਆਰਬੰਦ ਸੁਰੱਖਿਆ ਕਰਮੀਆਂ ਦੀ ਲੋੜ ਹੈ। ਕਾਬਲੇ ਗੌਰ ਹੈ ਕਿ ਇਬੋਲਾ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਬੇਹੱਦ ਸੰਕਰਾਮਕ ਹੁੰਦੀਆਂ ਨੇ ਅਤੇ ਉਹਨਾਂ ਦਾ ਇਲਾਜ ਪੇਸ਼ੇਵਰਾਂ ਦੁਆਰਾ ਹੀ ਕੀਤਾ ਜਾਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਪਰਿਵਾਰਾਂ ਨੂੰ ਲਾਸ਼ਾਂ ਦਫਨਾਉਣ ਤੋਂ ਪਹਿਲਾਂ ਘਰ ਲਿਜਾਣ ਵਰਗੀਆਂ ਰਵਾਇਤੀ ਰਸਮਾਂ ਤੋਂ ਵਾਂਝੇ ਹੋਣਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਹ ਕਹਿਰ ਹੁਣ ਕੋਂਗੋ ਦੇ ਲਈ ਬਹੁਤ ਜ਼ਿਆਦਾ ਜੋਖਮ ਪੈਦਾ ਕਰ ਰਿਹਾ ਹੈ, ਪਰ ਰਾਹਤ ਦੀ ਗੱਲ ਹੈ ਕਿ ਵਿਸ਼ਵ ਪੱਧਰ ਉੱਤੇ ਬਿਮਾਰੀ ਫੈਲਣ ਦਾ ਖਤਰਾ ਘੱਟ ਹੈ। ਇਹ ਵੀ ਦੱਸ ਦਈਏ ਕਿ ਕੋਂਗੋ ਵਿੱਚ ਇਬੋਲਾ ਦੇ ਕਹਿਰ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 204 ਹੋ ਗਈ ਹੈ, ਜਦਕਿ 867 ਸ਼ੱਕੀ ਮਾਮਲੇ ਵੀ ਸਾਹਮਣੇ ਆਏ ਹਨ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਭਾਰਤੀ ਲੋਕਾਂ ਨੂੰ ਅੱਜ ਸੋਮਵਾਰ ਸਵੇਰੇ ਉਸ ਵੇਲੇ ਇੱਕ ਹੋਰ ਵੱਡਾ ਝਟਕਾ ਲੱਗਾ ਜਦੋਂ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 2.60 ਰੁਪਏ ਤੋਂ ਲੈ ਕੇ 2.71 ਰੁਪਏ ਤੱਕ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ। ਪਿਛਲੇ 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਅੰਦਰ ਤੇਲ ਦੀਆਂ ਕੀਮਤਾਂ ਵਿੱਚ ਇਹ ਵੱਡਾ ਚੌਥਾ ਵਾਧਾ ਹੈ। ਤੇਲ ਕੰਪਨੀਆਂ ਵੱਲੋਂ ਕੌਮਾਂਤਰੀ ਬਾਜ਼ਾਰ ਵਿੱਚ ਵੱਧ ਰਹੀਆਂ ਕੀਮਤਾਂ ਦਾ ਬੋਝ ਸਿੱਧਾ ਗਾਹਕਾਂ ਦੀਆਂ ਜੇਬਾਂ ਉੱਤੇ ਪਾਇਆ ਜਾ ਰਿਹਾ ਹੈ। ਤੇਲ ਉਦਯੋਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਵਿੱਚ ਪੈਟਰੋਲ ਦੀ ਕੀਮਤ ਸੋਮਵਾਰ ਨੂੰ 99.51 ਰੁਪਏ ਤੋਂ ਵੱਧ ਕੇ 102.12 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਈ ਹੈ। ਇਸੇ ਤਰ੍ਹਾਂ ਡੀਜ਼ਲ ਵੀ 2.71 ਰੁਪਏ ਮਹਿੰਗਾ ਹੋ ਕੇ 92.49 ਰੁਪਏ ਤੋਂ ਵੱਧ ਕੇ 95.20 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਤਾਂ ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। SBS ਪੰਜਾਬੀ ਤੋਂ ਮੈਂ ਹਾਂ ਪਤਰਸ ਮਸੀਹ।

0: ਤਾਂ ਦੋਸਤੋ ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਅਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ। ਤੁਸੀਂ ਇਸ ਵੇਲੇ ਸਾਨੂੰ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਸਾਡੀ ਅਗਲੀ ਪੇਸ਼ਕਾਰੀ ਦਾ, ਤਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸਿੱਧਾ ਨਿਊ ਸਾਊਥ ਵੇਲਸ ਵੱਲ ਨੂੰ। ਉੱਥੇ ਪਹਿਲਾ ਮਾਈਗ੍ਰੈਂਟ ਵਰਕਰ ਸੈਂਟਰ ਖੁੱਲ੍ਹਿਆ ਹੈ ਔਰ ਇਸ ਸੈਂਟਰ ਦਾ ਜਿਹੜਾ ਮਕਸਦ ਹੈ ਕਿ ਜਿਹੜੇ ਅਸਥਾਈ ਵੀਜ਼ਾ ਧਾਰਕ ਇੱਥੇ ਹੈਗੇ ਹੈ ਅਤੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਨੂੰ ਕੰਮਕਾਜ ਵਾਲੀ ਥਾਂ ਉੱਤੇ ਜਿਹੜਾ ਕਿਤੇ ਉਹਨਾਂ ਦਾ ਸ਼ੋਸ਼ਣ ਹੋ ਰਿਹਾ, ਘੱਟ ਤਨਖਾਹਾਂ ਮਿਲ ਰਹੀਆਂ ਨੇ ਜਾਂ ਉਹ ਅਸੁਰੱਖਿਅਤ ਆਪਣੇ ਆਪ ਨੂੰ ਫੀਲ ਕਰ ਰਹੇ ਨੇ, ਤਾਂ ਉਹਨਾਂ ਨੂੰ ਇਹ ਸੈਂਟਰ ਮਦਦ ਮੁਹੱਈਆ ਕਰਵਾਏਗਾ। ਹੋਰ ਕੀ ਕੁਝ ਇਹ ਸੈਂਟਰ ਕੰਮ ਕਰੇਗਾ, ਕਿਸ ਤਰ੍ਹਾਂ ਇੱਥੇ ਤੁਸੀਂ ਪਹੁੰਚ ਬਣਾਉਣੀ ਹੈ ਜਾਂ ਕੀ ਪੈਰਾਮੀਟਰਸ ਹੈਗੇ ਨੇ, ਸਾਰਾ ਵੇਰਵਾ ਸਾਂਝਾ ਕਰ ਰਹੇ ਆ ਸਾਡੇ ਸਾਥੀ MP ਸਿੰਘ ਇਸ ਰਿਪੋਰਟ ਰਾਹੀਂ। ਆਓ ਸੁਣਦੇ ਹਾਂ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਨਿਊ ਸਾਊਥ ਵੇਲ ਸਰਕਾਰ ਨੇ ਰਾਜ ਦਾ ਪਹਿਲਾ ਮਾਈਗ੍ਰੈਂਟ ਵਰਕਰਸ ਸੈਂਟਰ ਸ਼ੁਰੂ ਕੀਤਾ ਹੈ ਜੋ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਮਦਦ ਲਈ ਬਣਾਇਆ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਸਿਡਨੀ ਵਿੱਚ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਖਾਸ ਕੇਂਦਰ ਹੋਵੇਗਾ ਜਿੱਥੇ ਉਹ ਕੰਮ ਕਾਜ ਦੌਰਾਨ ਹੋ ਰਹੇ ਸ਼ੋਸ਼ਣ ਜਾਂ ਐਕਸਪਲੋਇਟੇਸ਼ਨ ਬਾਰੇ ਮਦਦ ਲੈ ਸਕਣਗੇ। SBS ਦੀ ਇਸ ਰਿਪੋਰਟ ਮੁਤਾਬਕ ਅਗਲੇ 4 ਸਾਲਾਂ ਲਈ $6.5 million ਦੀ ਸਰਕਾਰੀ ਫੰਡਿੰਗ ਦਿੱਤੀ ਗਈ ਹੈ ਤਾਂ ਜੋ ਰਾਜ ਭਰ ਦੇ ਕਮਜ਼ੋਰ ਹਾਲਾਤਾਂ ਵਾਲੇ ਪ੍ਰਵਾਸੀਆਂ ਨੂੰ ਵਰਕਪਲੇਸ, ਸੇਫਟੀ ਅਤੇ ਇਮੀਗ੍ਰੇਸ਼ਨ ਸਪੋਰਟ ਦਿੱਤੀ ਜਾ ਸਕੇ। ਲੋ ਇਸ ਬਾਰੇ ਵਿਸਥਾਰਤ ਜਾਣਕਾਰੀ ਪੇਸ਼ ਹੈ MP ਸਿੰਘ ਕੋਲੋਂ। ਤੇਈ ਸਾਲਾਂ ਦੇ ਸੈਮੂਅਲ ਜ਼ੁਲੂਆਗਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਕੋਲੰਬੀਆ ਤੋਂ ਸਿਡਨੀ ਆਏ ਸਨ। ਇੱਕ ਬਾਰਬਰ ਸ਼ਾਪ ਨੇ ਉਹਨਾਂ ਨੂੰ ਟੈਂਪਰੇਰੀ ਵਰਕ ਵੀਜ਼ਾ ਸਪੌਂਸਰ ਕਰਨ ਦੀ ਪੇਸ਼ਕਸ਼ ਕੀਤੀ ਅਤੇ ਸ਼ੁਰੂ ਵਿੱਚ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਸਨ, ਪਰ ਹੌਲੀ ਹੌਲੀ ਹਾਲਾਤ ਬਦਲਣ ਲੱਗ ਪਏ।
3: After about a year, I noticed that my employer had stopped paying my superannuation. At the time, I didn't fully understand what that meant. I thought myself, it might be a mistake.
2: ਸੈਮੂਅਲ ਕਹਿੰਦੇ ਹਨ ਕਿ ਸਪੌਂਸਰਡ ਵੀਜ਼ਾ ਉੱਤੇ ਹੋਣ ਕਰਕੇ ਉਹ ਇਹਨਾਂ ਮੁੱਦਿਆਂ ਬਾਰੇ ਆਵਾਜ਼ ਚੁੱਕਣ ਤੋਂ ਡਰਦੇ ਸਨ। ਉਹਨਾਂ ਨੂੰ ਨਹੀਂ ਪਤਾ ਸੀ ਕਿ ਸ਼ਿਕਾਇਤ ਕਰਨ ਨਾਲ ਆਸਟ੍ਰੇਲੀਆ ਵਿੱਚ ਉਹਨਾਂ ਦਾ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ ਜਾਂ ਨਹੀਂ।
3: One day I complained when I was told to clean the toilets, noting that was hired for. In response, my employer just said, "You're fired, pack your stuff, I'll come home." Just like that, I had lost
2: ਸੈਮੂਅਲ ਦੇ ਇੰਪਲੋਇਰ ਨੇ ਉਹ ਐਨੂਅਲ ਲੀਵ ਵੀ ਨਹੀਂ ਦਿੱਤੀ ਜੋ ਉਹਨਾਂ ਨੇ ਵਰਤੀ ਸੀ। ਸੈਮੂਅਲ ਨੂੰ ਡਰ ਸੀ ਕਿ ਛੁੱਟੀਆਂ ਮੰਗਣ ਨਾਲ ਬੌਸ ਨਾਰਾਜ਼ ਹੀ ਨਾ ਹੋ ਜਾਵੇ। ਅਖੀਰਕਾਰ ਯੂਨੀਅਨਸ ਅਤੇ ਹੋਰ ਸੇਵਾਵਾਂ ਦੀ ਮਦਦ ਨਾਲ ਸੈਮੂਅਲ ਨੂੰ ਉਸ ਦਾ ਹੱਕ ਵਾਲਾ ਪੈਸਾ ਮਿਲ ਹੀ ਗਿਆ।
3: This made a real difference in my life. It wasn't just about the money. It changed how I saw my situation and showed me that I wasn't alone.
2: ਇਸ ਮਹੀਨੇ ਮਾਈਗ੍ਰੈਂਟ ਜਸਟਿਸ ਇੰਸਟੀਚਿਊਟ ਦੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੁੜੀਆਂ ਸਮੱਸਿਆਵਾਂ ਦੀ ਗੰਭੀਰਤਾ ਦਰਸਾਈ ਹੈ। ਰਿਪੋਰਟ ਮੁਤਾਬਕ ਟੈਂਪਰੇਰੀ ਵੀਜ਼ਾ ਹੋਲਡਰਸ ਵਿੱਚੋਂ ਲਗਭਗ 2/3 ਲੋਕਾਂ ਨੂੰ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਸਿਰਫ ਇੰਟਰਨੈਸ਼ਨਲ ਸਟੂਡੈਂਟਸ ਹੀ ਹਰ ਹਫ਼ਤੇ $60 million ਤੋਂ ਵੱਧ ਦੀ ਮਜ਼ਦੂਰੀ ਨੂੰ ਗੁਆ ਰਹੇ ਹਨ। ਇੱਕ ਤਿਹਾਈ ਤੋਂ ਵੱਧ ਲੋਕਾਂ ਨੇ ਦੱਸਿਆ ਕਿ ਉਹ ABN ਜਾਂ ਕੰਟਰੈਕਟਰ ਅਰੇਂਜਮੈਂਟਸ ਹੇਠ ਕੰਮ ਕਰ ਰਹੇ ਹਨ, ਪਰ ਯੂਨੀਅਨਸ NSW ਦੇ ਪ੍ਰਧਾਨ ਮਾਰਕ ਮੋਰੇ ਕਹਿੰਦੇ ਹਨ ਕਿ ਪ੍ਰਵਾਸੀ ਆਸਟ੍ਰੇਲੀਆ ਲਈ ਬਹੁਤ ਜ਼ਰੂਰੀ ਹਨ।
4: Our economy depends on them and ensuring that we have a workforce who are doing the jobs that we just don't have people to do. We know in farming communities, we know in retail, hospitality, construction, we're all short of skilled labour. We're all short of people who just want to start their first jobs in the economy. And we're not a big enough country. We're built on migration. We need these workers here.
2: ਹੁਣ ਸੈਮੂਅਲ ਨੂੰ ਮਿਲੀ ਇਹ ਸਪੋਰਟ ਪੂਰੇ ਨਿਊ ਸਾਊਥ ਵੇਲਸ ਦੇ ਪ੍ਰਵਾਸੀ ਮਜ਼ਦੂਰਾਂ ਲਈ ਉਪਲਬਧ ਹੋਵੇਗੀ। ਰਾਜ ਸਰਕਾਰ ਨੇ ਸਿਡਨੀ CBD ਵਿੱਚ ਆਪਣਾ ਪਹਿਲਾ ਮਾਈਗ੍ਰੈਂਟ ਵਰਕਰਸ ਸੈਂਟਰ ਸ਼ੁਰੂ ਕੀਤਾ ਹੈ ਜੋ ਅੰਡਰ ਇੰਪਲੋਇਮੈਂਟ, ਅਨਸੇਫ ਕੰਡੀਸ਼ਨਸ ਅਤੇ ਐਕਸਪਲੋਇਟੇਸ਼ਨਸ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਕਰੇਗਾ। ਰੀਜਨਲ ਨਿਊ ਸਾਊਥ ਵੇਲਸ ਵਿੱਚ ਵੀ ਆਊਟਰੀਚ ਸੈਂਟਰ ਬਣਾਏ ਜਾਣਗੇ ਤਾਂ ਜੋ ਪਿੰਡਾਂ ਜਾਂ ਦੂਰ ਦਰਾਜ ਦੇ ਇਲਾਕਿਆਂ ਵਿੱਚ ਰਹਿੰਦੇ ਲੋਕ ਵੀ ਇਹ ਸੇਵਾਵਾਂ ਪ੍ਰਾਪਤ ਕਰ ਸਕਣ। ਉਮੀਦ ਹੈ ਕਿ ਇਹ ਕੇਂਦਰ ਹਰ ਸਾਲ 2000 ਖਤਰੇ ਵਾਲੇ ਵਰਕਰਸ ਦੀ ਮਦਦ ਕਰੇਗਾ। ਇਹ ਕਲਚਰਲੀ ਸੈਂਸਿਟਿਵ ਅਤੇ ਕਮਿਊਨਿਟੀ ਕੁਨੈਕਟਿਡ ਸਪੋਰਟ ਮੁਹੱਈਆ ਕਰੇਗਾ। ਇਸ ਲਈ 6.5 million dollars ਦੀ ਫੰਡਿੰਗ 4 ਸਾਲਾਂ ਵਿੱਚ ਖਰਚ ਕੀਤੀ ਜਾਵੇਗੀ। ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿੰਸ ਇਸ ਤਰ੍ਹਾਂ ਕਹਿੰਦੇ ਹਨ,
5: We want every migrant worker to know that if you're feeling pressure at work, if you're being forced to work for less than the minimum wage, if something doesn't feel right, then you can come to the Migrant Workers Centre. They will explain your rights, help you through the system, and make sure that you get everything that you're legally entitled to.
2: ਇਸ ਨਵੀਂ ਸੇਵਾ ਦਾ ਮਲਟੀਕਲਚਰਲ ਕਮਿਊਨਿਟੀਜ਼ ਵੱਲੋਂ ਸਵਾਗਤ ਕੀਤਾ ਗਿਆ ਹੈ। ਸੋਮਾਲੀ ਕਾਉਂਸਲ ਨਿਊ ਸਾਊਥ ਵੇਲਸ ਦੀ ਪ੍ਰਧਾਨ ਊਬਾ ਗੈਬਰਿਸ ਕਹਿੰਦੇ ਹਨ, ਦੋਸਤੋ SBS ਨਿਊਜ਼ ਦੀ ਜੈਨੇਵਿਨ ਲੈਮਰ ਤੇ ਵਿੰਕ ਵਾਂਗ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਜ਼ਰੂਰ ਸੰਪਰਕ ਕਰਿਓ। ਈਮੇਲ ਕਰ ਸਕਦੇ ਹੋ punjabi.program@sbs.com.au। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
1: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
0: ਤਾਂ ਦੋਸਤੋ, ਇਸ ਤੋਂ ਪਹਿਲਾਂ ਕਿ ਬ੍ਰੇਕ ਵੱਲ ਨੂੰ ਚੱਲੀਏ, ਕਿਉਂਕਿ ਬ੍ਰੇਕ ਦਾ ਵੇਲਾ ਹੋ ਗਿਆ, ਤੁਹਾਨੂੰ ਦੱਸ ਦਈਏ ਕਿ ਜਦੋਂ ਵਾਪਸ ਆਵਾਂਗੇ ਤਾਂ ਗੱਲ ਕਰਾਂਗੇ ਪੰਜਾਬ ਦੀ ਪੰਜਾਬੀ ਡਾਇਰੀ ਦੇ ਰਾਹੀਂ ਕਿ ਪੰਜਾਬ ਦੇ ਵਿੱਚ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਅੱਜ ਕੱਲ੍ਹ ਕੀ ਕੁਝ ਚੱਲ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਚੋਣਾਂ ਦਾ ਮਾਹੌਲ ਪੱਖਿਆ ਹੋਇਆ। ਜਿਹੜੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਨੇ, ਕਹਿਣ ਦਾ ਭਾਵ ਕਿ ਨਗਰ ਨਿਗਮਾਂ ਦੀਆਂ, ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ, ਉਹਨਾਂ ਨੂੰ ਲੈ ਕੇ ਇਸ ਵੇਲੇ ਪੂਰਾ ਮਾਹੌਲ ਗਰਮਾਇਆ ਹੋਇਆ। ਸਾਰਾ ਵੇਰਵਾ ਦੱਸਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਬ੍ਰੇਕ।
6: Starting a new life in Australia isn't easy.
7: A lot of companies have rejected me.
8: Sometimes I feel like, oh, I'm gonna quit, I've give up.
6: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
9: Why do people want to be at work? To feel heard, appreciated, part of something, and to know there's a career path for everyone. Inclusive.

0: Of workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ ਸੋਮਵਾਰ ਦਾ ਦਿਨ ਹੈ ਤੇ ਤੁਸੀਂ ਜਾਣਦੇ ਹੋ ਕਿ ਸੋਮਵਾਰ ਨੂੰ ਵੇਲਾ ਹੁੰਦਾ ਜੀ ਸਾਡੀ ਹਫਤਾਵਾਰੀ ਪੇਸ਼ਕਾਰੀ ਪੰਜਾਬੀ ਡੈਰੀ ਦਾ। ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਰਾਹੀਂ।
3: ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਅੰਦਰ ਮਿਉਂਸੀਪਲ ਚੋਣਾਂ ਕੱਲ 26 ਮਈ ਨੂੰ। ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਾਸਤੇ ਪ੍ਰਚਾਰ ਸਮਾਪਤ। ਬੈਲਟ ਪੇਪਰਾਂ ਰਾਹੀਂ ਪੈਣਗੀਆਂ ਵੋਟਾਂ। ਸਥਾਨਕ ਸਰਕਾਰਾਂ ਦੀਆਂ ਆਉਂਦੀਆਂ ਚੋਣਾਂ ਬਾਬਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਵੱਡੇ ਦਾਅਵੇ। ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਸੰਜੀਵ ਅਰੋੜਾ ਨਾਲ ਜੇਲ੍ਹ ਵਿਚ ਮੁਲਾਕਾਤ। ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਨਾਂ ਆਪ ਆਗੂਆਂ ਖਿਲਾਫ਼ ਦਰਜ FIR ਸਬੰਧੀ ਸੁਪਰੀਮ ਕੋਰਟ ਚ ਸੁਣਵਾਈ ਮੁਲਤਵੀ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 87 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ। ਪੰਜਾਬ ਵਿਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਾਸਤੇ ਚੋਣ ਪ੍ਰਚਾਰ ਕੱਲ ਸਮਾਪਤ ਹੋ ਗਿਆ। ਚੋਣ ਪ੍ਰਚਾਰ ਦੇ ਆਖਰੀ ਦਿਨ ਸਿਆਸੀ ਧਿਰਾਂ ਨੇ ਆਪੋ ਆਪਣੇ ਉਮੀਦਵਾਰਾਂ ਦੀ ਹਮਾਇਤ ਵਿਚ ਆਖਰੀ ਹਮਲਾ ਮਾਰਿਆ। ਪੰਜਾਬ ਦੀਆਂ 9 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਾਸਤੇ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਚੋਣ ਨਤੀਜੇ ਆਉਣਗੇ। ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਨੇ ਰੋਡ ਸ਼ੋਅ ਕੱਢੇ ਅਤੇ ਚੋਣ ਜਲਸੇ ਕੀਤੇ। ਹੁਣ ਉਮੀਦਵਾਰ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣਾਂ ਸ਼ਹਿਰੀ ਵੋਟਰਾਂ ਦੇ ਸਿਆਸੀ ਰੌਂ ਦਾ ਪ੍ਰਗਟਾ ਕਰਨਗੀਆਂ। ਪੰਜਾਬ ਰਾਜ ਚੋਣ ਕਮਿਸ਼ਨ ਨੇ 11 ਮਈ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਅਤੇ 19 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਮਗਰੋਂ ਉਮੀਦਵਾਰਾਂ ਨੂੰ ਤਕਰੀਬਨ 5-6 ਦਿਨ ਹੀ ਚੋਣ ਪ੍ਰਚਾਰ ਕਰਨ ਦਾ ਮੌਕਾ ਮਿਲਿਆ। ਚੋਣ ਮੈਦਾਨ ਚ ਇਸ ਵੇਲੇ 7,555 ਉਮੀਦਵਾਰ ਹਨ। ਇਨ੍ਹਾਂ ਚੋਣਾਂ ਚ ਨਗਰ ਨਿਗਮ ਬਠਿੰਡਾ, ਅਬੋਹਰ, ਬਟਾਲਾ, ਬਰਨਾਲਾ, ਕਪੂਰਥਲਾ, ਮੋਗਾ, ਪਠਾਨਕੋਟ ਅਤੇ ਮੋਹਾਲੀ ਦੀ ਚੋਣ ਸਭ ਧਿਰਾਂ ਵਾਸਤੇ ਵਕਾਰੀ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜੇ ਉਨ੍ਹਾਂ ਦੀ ਕਾਰਗੁਜ਼ਾਰੀ ਮਾਪਣਗੇ ਅਤੇ ਸਿਆਸੀ ਭਵਿੱਖ ਤੈਅ ਕਰਨਗੇ। ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਗ੍ਰਾਫ ਵੀ ਸਾਹਮਣੇ ਆਏਗਾ ਜੋ ਤੇਜ਼ ਰਫ਼ਤਾਰੀ ਨਾਲ ਚੋਣ ਮੈਦਾਨ ਚ ਕੁੱਦੀ ਹੈ। ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਇਹ ਚੋਣਾਂ ਬੈਲਟ ਪੇਪਰਾਂ ਉਪਰ ਹੋਣਗੀਆਂ। ਚੋਣਾਂ ਤੋਂ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 3 ਪਟੀਸ਼ਨਾਂ ਨੂੰ ਖਾਰਜ ਕਰਦਿਆਂ ਨਗਰ ਨਿਗਮ ਅਤੇ ਕੌਂਸਲ ਚੋਣਾਂ ਬੈਲਟ ਪੇਪਰ ਨਾਲ ਕਰਵਾਏ ਜਾਣ ਦਾ ਰਾਹ ਪੱਧਰਾ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਹੁਣ ਆਖਰੀ ਪੜਾਅ ਤੇ ਹੈ ਅਤੇ ਇਸ ਪੜਾਅ ਤੇ ਦਖਲ ਨਹੀਂ ਦਿੱਤਾ ਜਾ ਸਕਦਾ। ਉੱਚ ਅਦਾਲਤ ਨੇ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਪਰ ਪਟੀਸ਼ਨਰਾਂ ਨੂੰ ਚੋਣਾਂ ਤੋਂ ਬਾਅਦ ਚੋਣ ਪਟੀਸ਼ਨ ਰਾਹੀਂ ਚੋਣ ਪ੍ਰਕਿਰਿਆ ਨੂੰ ਚੁਣੌਤੀ ਦੇਣ ਦੀ ਖੁੱਲ੍ਹ ਦਿੱਤੀ ਹੈ। ਮੰਗਲਵਾਰ ਨੂੰ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਇਨ੍ਹਾਂ ਚੋਣਾਂ ਬਾਬਤ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਖੋ ਵੱਖਰੇ ਬਿਆਨ ਸਾਹਮਣੇ ਆ ਰਹੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਆਪ ਸਰਕਾਰ ਨੂੰ ਸਥਾਨਕ ਚੋਣਾਂ ਜਿੱਤਣ ਵਾਸਤੇ ਗੈਰ ਕਾਨੂੰਨੀ ਹਥਕੰਡੇ ਅਪਣਾਉਣ ਖਿਲਾਫ਼ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸੱਤਾਧਾਰੀ ਪਾਰਟੀ ਦੇ ਡਰ ਜਾਂ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਵੱਲੋਂ ਪੋਲਿੰਗ ਬੂਥਾਂ ਉੱਪਰ ਕਬਜ਼ੇ ਕਰਕੇ ਚੋਣਾਂ ਜਿੱਤਣ ਦੇ ਦਿੱਤੇ ਜਾ ਰਹੇ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ।
4: ਇਹਨਾਂ ਦੇ ਦਿਲ ਦੇ ਅੰਦਰ ਖਤਰਾ ਹੈ, ਡਰ ਲੱਗ ਰਿਹਾ ਇਹਨਾਂ ਨੂੰ, ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਆਮ ਆਦਮੀ ਪਾਰਟੀ ਨੂੰ, ਤੇ ਇਹਨਾਂ ਦੇ MLA ਗੱਲ ਕਰ ਰਹੇ ਆ ਜੀ ਵੋਟਾਂ ਪਾਉਣੀਆਂ ਪਾ ਦਿਓ, ਖਰਾਬ ਨਾ ਕਰਿਓ, ਨਹੀਂ ਤਾਂ ਅਸੀਂ ਦਰਵਾਜ਼ਾ ਬੰਦ ਕਰਕੇ ਬੂਥ ਦਾ ਆਪਣੀਆਂ ਵੋਟਾਂ ਪੂਰੀ ਕਰ ਲਾਂਗੇ। ਆਹ ਇੱਕ ਸਬੂਤ ਹੈ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਖੁਦ ਦੇ ਲੀਡਰ, MLA, ਮੰਤਰੀ ਸਾਰੇ ਇਸ ਤੋਂ ਸਹਿਮਤ ਹੋ ਗਏ ਵੀ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਵੀ ਆਮ ਆਦਮੀ ਪਾਰਟੀ ਤੋਂ ਖੜਾ ਛੀਏ।
3: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਊ ਚੰਡੀਗੜ੍ਹ ਪ੍ਰੋਜੈਕਟ ਅਕਾਲੀ ਸਰਕਾਰ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਨਵਾਂ ਗਰਾਉਂ ਇਲਾਕੇ ਨੂੰ ਵੀ ਨਿਊ ਚੰਡੀਗੜ੍ਹ ਨਾਲ ਜੋੜਿਆ ਜਾਏਗਾ ਤਾਂ ਕਿ ਇੱਥੋਂ ਦਾ ਸਰਬਪੱਖੀ ਵਿਕਾਸ ਹੋ ਸਕੇ।

0: ਹਾਕਮ ਧਿਰ ਨੂੰ ਘੇਰਦਿਆਂ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਨੇ ਭੋਰਾ ਵਿਕਾਸ ਨਹੀਂ ਕਰਵਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਸਿਰਫ ਚੁਟਕਲੇ ਸੁਣਾ ਕੇ ਹੀ 4.5 ਸਾਲਾਂ ਤੋਂ ਵੱਧ ਸਮਾਂ ਲੰਘਾ ਦਿੱਤਾ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਨੂੰ ਲੋਕ ਮੂੰਹ ਨਹੀਂ ਲਾਉਣਗੇ। ਉਨ੍ਹਾਂ ਅਪੀਲ ਕੀਤੀ ਕਿ ਨਗਰ ਕੌਂਸਲ ਦੀਆਂ ਚੋਣਾਂ ਵਿਚ ਉਨ੍ਹਾਂ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਥਾਨਕ ਸਰਕਾਰਾਂ ਬਾਰੇ ਚੋਣਾਂ ਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਇਕਸਾਰ ਵਿਕਾਸ ਵਾਸਤੇ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਹੀ ਵੱਡਾ ਕਾਰਨ ਹੈ ਕਿ ਦੇਸ਼ ਭਰ ਦੇ ਲੋਕ ਹਰ ਪੱਧਰ ਤੇ ਚੋਣਾਂ ਵਿਚ ਭਾਜਪਾ ਦੇ ਹੱਕ ਵਿਚ ਆਪਣਾ ਫਤਵਾ ਦੇ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ਮਜ਼ਬੂਤ ਵਿਦੇਸ਼ੀ ਨੀਤੀਆਂ ਸਦਕਾ ਹੀ ਅੱਜ ਕੌਮਾਂਤਰੀ ਪੱਧਰ ਉਪਰ ਭਾਰਤ ਦਾ ਨਾਮ ਉੱਚਾ ਹੋਇਆ ਹੈ।
1: ਉਹਦਾ ਕੌਂਸਲਰ ਤੱਕ ਕੰਮ ਹੁੰਦੇ, ਹੋਰ ਤੁਸੀਂ ਕੋਈ ਵੱਡੇ ਕੰਮ ਕਿਹੜੇ ਕਰਾਉਣੇ ਹੁੰਦੇ ਆ। ਕੋਈ ਗਲੀ ਚ ਪਾਣੀ ਖੜਾ ਹੋ ਗਿਆ ਤੇ ਇਹ ਲੋਕ ਨੇ ਜਿਹੜੇ ਉਸ ਵੇਲੇ, ਤੇ ਮੈਂ ਤਾਂ ਹੈਰਾਨ ਆ ਵੀ ਇੱਕ ਬਦਲਾਅ ਨੂੰ ਆਪਾਂ ਵੋਟ ਪਾਈ ਸੀ। ਹੋਰ ਸੂਬੇ ਨਾਲ ਤਾਂ ਕਰ ਨਹੀਂ ਸਕਦੇ, ਆਪਾਂ ਹੀ ਆਪਣਾ ਦੁੱਖ ਸੁੱਖ ਕਰਾਂਗੇ।
0: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਦਿੱਤਾ ਹੈ, ਕਿਉਂਕਿ ਸੂਬੇ ਚ ਅਮਨ ਕਾਨੂੰਨ ਦੀ ਸਥਿਤੀ ਦਾ ਮਾੜਾ ਹਾਲ ਹੈ, ਹਰ ਪਾਸੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਜਾਂ ਤਾਂ ਕੰਮ ਕਰਨਾ ਸ਼ੁਰੂ ਕਰੇ ਜਾਂ ਫਿਰ ਅਸਤੀਫਾ ਦੇ ਕੇ ਸੱਤਾ ਛੱਡ ਦੇਵੇ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੱਖ ਵੱਖ ਵਾਰਡਾਂ ਵਿਚ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਚ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਪੰਜਾਬ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ, ਪਰ ਕਿਸੇ ਨੇ ਵੀ ਆਪਣੇ ਚੋਣ ਵਾਅਦੇ ਪੂਰੇ ਨਹੀਂ ਕੀਤੇ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਚੋਣ ਮੈਨੀਫੈਸਟੋ ਵਿਚ ਦਰਜ ਮੁੱਖ ਗਰੰਟੀਆਂ ਪੂਰੀਆਂ ਕੀਤੀਆਂ। ਉਨ੍ਹਾਂ ਵਿਰੋਧੀਆਂ ਉਪਰ ਨਿਸ਼ਾਨਾ ਸੇਧਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਸਰਕਾਰਾਂ ਹਮੇਸ਼ਾ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਂਦੀਆਂ ਰਹੀਆਂ ਹਨ, ਪਰ ਉਨ੍ਹਾਂ ਦੇ ਵਿੱਤ ਮੰਤਰੀ ਹੁੰਦਿਆਂ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਚੋਰ ਮੋਰੀਆਂ ਬੰਦ ਕਰਕੇ ਸਰਕਾਰ ਦੇ ਮਾਲੀਏ ਵਿਚ 100% ਵਾਧਾ ਕੀਤਾ ਗਿਆ ਹੈ।
2: ਸਰਦਾਰ ਭਗਵੰਤ ਸਿੰਘ ਮਾਨ ਜੀ, ਇਨ੍ਹਾਂ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਤੁਹਾਡੇ ਨਾਂ ਤੇ ਕੀਤਾ, ਪੰਜਾਬੀਆਂ ਦੇ ਨਾਂ ਤੇ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਬਣਾ ਕੇ ਬੇਅਦਬੀਆਂ ਦਾ ਦੌਰ ਜਿਹੜਾ ਉਹ ਪੰਜਾਬ ਚ ਬੰਦ ਕੀਤਾ। ਸੋ ਵੱਡੇ ਵੱਡੇ ਇਤਿਹਾਸਿਕ ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੇ ਨੇ, ਔਰ ਇਹਨਾਂ ਨੇ ਮੇਰੀ ਡਿਊਟੀ ਲਾਈ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਪੰਜਾਬ ਦਾ ਖਜ਼ਾਨਾ ਕਿਵੇਂ ਭਰਨਾਗਾ, ਉਹ ਲਗਾਤਾਰ ਲੱਗੇ ਹੋਇਆ।
0: ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਰੂਗ੍ਰਾਮ ਦੀ ਜੇਲ੍ਹ ਵਿਚ ਬੰਦ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ। ਸੰਜੀਵ ਅਰੋੜਾ ਉਪਰ 100 ਕਰੋੜ ਰੁਪਏ ਦੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ 2 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ 19 ਮਈ ਨੂੰ ਸੰਜੀਵ ਅਰੋੜਾ ਨੂੰ ਗੁਰੂਗ੍ਰਾਮ ਦੀ ਪੌਂਟਸੀ ਜੇਲ੍ਹ ਵਿਚ ਅਦਾਲਤੀ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। ਅਰੋੜਾ ਦੇ ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਹੋਏਗੀ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਆਪ ਦੇ ਕਈ ਆਗੂਆਂ ਖਿਲਾਫ਼ ਦਰਜ FIR ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ। ਸਿਖਰਲੀ ਅਦਾਲਤ ਨੇ ਇਸ ਮਾਮਲੇ ਚ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਸਾਲ 2020 ਵਿਚ ਭਗਵੰਤ ਮਾਨ, ਅਮਨ ਅਰੋੜਾ, ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਕੁਝ ਹੋਰ ਆਗੂਆਂ ਖਿਲਾਫ਼ ਇਕ ਮੁਜ਼ਾਹਰੇ ਦੌਰਾਨ ਦੰਗੇ ਭੜਕਾਉਣ ਦੇ ਦੋਸ਼ ਹੇਠ ਚੰਡੀਗੜ੍ਹ ਪੁਲਿਸ ਨੇ FIR ਦਰਜ ਕੀਤੀ ਸੀ। ਹਾਈਕੋਰਟ ਨੇ ਬੀਤੀ 29 ਨਵੰਬਰ ਨੂੰ ਭਗਵੰਤ ਮਾਨ ਅਤੇ ਆਪ ਦੇ ਹੋਰਨਾਂ ਆਗੂਆਂ ਖਿਲਾਫ਼ ਦਰਜ FIR, ਚਾਰਜਸ਼ੀਟ ਅਤੇ ਹੋਰ ਸਾਰੀ ਕਾਰਵਾਈ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕਰਨ ਵਾਲੇ ਪੰਜਾਬ ਨਾਲ ਸਬੰਧਿਤ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ, ਅਮਨਜੋਤ ਕੌਰ ਨੂੰ 1.5 ਕਰੋੜ ਰੁਪਏ ਅਤੇ ਪੈਰਾ ਪਾਵਰ ਲਿਫਟਰ ਪਰਮਜੀਤ ਸਿੰਘ ਨੂੰ 55 ਲੱਖ ਰੁਪਏ ਦੇ ਕੇ ਸਨਮਾਨਿਆ। ਇਸ ਤੋਂ ਇਲਾਵਾ ਸਾਲ 2019 ਤੋਂ 2023 ਤੱਕ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 1070 ਖਿਡਾਰੀਆਂ ਨੂੰ 32.5 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪੰਜਾਬ ਨੂੰ ਦੇਸ਼ ਅਤੇ ਦੁਨੀਆਂ ਦਾ ਮੋਹਰੀ ਸੂਬਾ ਬਣਾਉਣ ਵਾਸਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।

0: series, expert advice and valuable tips to help you find a job and advance your career. Work in progress. Listen now wherever you get your podcasts.
1: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
2: SBS Audio app ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS Audio app ਨੂੰ ਮੁਫਤ ਡਾਊਨਲੋਡ ਕਰੋ।
3: SBS Australia Explained Australia ਚ ਵੀਜ਼ਾ ਜ਼ਰੂਰੀ ਸੇਵਾਵਾਂ ਤੇ ਜੀਵਨ ਸ਼ੈਲੀ ਨੂੰ ਸਮਝਣ ਲਈ ਤੁਹਾਡਾ ਡਿਜੀਟਲ ਸਾਥੀ ਹੈ। ਮਦਦ ਦੇਣ ਵਾਲੀਆਂ ਪੋਡਕਾਸਟਾਂ, ਲੇਖਾਂ ਤੇ ਵੀਡੀਓਜ਼ ਲਈ SBS Australia Explained ਨੂੰ ਆਨਲਾਈਨ ਖੋਜੋ।
2: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
4: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਦੱਸ ਦਈਏ ਕਿ ਸੋਮਵਾਰ ਤੋਂ ਸ਼ੁੱਕਰਵਾਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਲਾਈਵ ਹੁੰਦਾ ਜੀ ਸ਼ਾਮ 4 to 5 PM SBS ਸਾਊਥ ਏਸ਼ੀਅਨ ਦੇ ਉੱਤੇ, ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 PM SBS ਰੇਡੀਓ 2 ਦੇ ਉੱਤੇ। ਅੱਜ ਸੋਮਵਾਰ ਦਾ ਦਿਨ ਹੈ, 25 May ਹੈ, ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ ਸੁਣ ਰਹੇ ਹੋ ਇਹ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਅਤੇ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਹਾਂ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਸਾਡੀ ਅਗਲੀ ਜਿਹੜੀ ਪੇਸ਼ਕਾਰੀ ਹੈ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਛੋਟੇ ਬੱਚਿਆਂ ਨੂੰ ਫਲੂ ਤੋਂ ਬਚਾਉਣ ਦੇ ਲਈ। ਨਿਊ ਸਾਊਥ ਵੇਲਜ਼ ਸਰਕਾਰ ਦੇ ਵੱਲੋਂ ਨਵੀਂ ਇੱਕ ਜਿਹੜੀ ਵੈਕਸੀਨ ਹੈ ਉਹ ਲਾਂਚ ਕੀਤੀ ਗਈ ਹੈ, ਜਿਹੜੀ ਕਿ ਨੱਕ ਰਾਹੀਂ ਦਿੱਤੀ ਜਾਂਦੀ ਹੈ ਬੱਚਿਆਂ ਨੂੰ, ਉਸ ਦਾ ਨਾਂ ਆ ਫਲੂਮਿਸਟ। ਔਰ ਇਸ ਦੇ ਬਾਰੇ ਵਿੱਚ ਸਾਡੇ ਸਾਥੀ MP ਸਿੰਘ ਹੋਰਾਂ ਨੇ ਡਾਕਟਰ ਮਨਦੀਪ ਕੌਰ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਇਹ ਵੈਕਸੀਨ ਕਿਵੇਂ ਮੁਹੱਈਆ ਹੁੰਦੀ ਹੈ, ਕਿਹੜੇ ਕਿਹੜੇ ਬੱਚੇ ਇਸ ਨੂੰ ਲਗਵਾ ਸਕਦੇ ਨੇ, ਇਹਦੇ ਫਾਇਦੇ ਕੀ ਨੇ, ਇਹਦਾ ਕੀ ਜਿਹੜਾ ਬੱਚਿਆਂ ਨੂੰ ਲਾਭ ਹੋ ਸਕਦਾ ਹੈ, ਜਾਂ ਕੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਹੈ ਕਿਸੇ ਨੂੰ, ਤਮਾਮ ਜਿਹੜੀਆਂ ਜਾਣਕਾਰੀਆਂ ਇਸ ਗੱਲਬਾਤ ਦੇ ਵਿੱਚ ਸ਼ਾਮਲ ਨੇ। ਆਓ ਸੁਣਦੇ ਹਾਂ ਇਹ ਜਿਹੜੀ ਹੈ ਜਾਣਕਾਰੀਆਂ ਨਾਲ ਭਰੀ ਹੋਈ ਗੱਲਬਾਤ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: SBS ਪੰਜਾਬੀ ਦੇ ਸਰੋਤਿਆਂ ਨੂੰ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਦੇਣ ਜਾ ਰਹੇ ਹਾਂ, ਉਹ ਹੈ ਜੀ ਕਿ ਬੱਚਿਆਂ ਲਈ ਨੱਕ ਰਾਹੀਂ ਫਲੂ ਵੈਕਸੀਨ ਕਿਵੇਂ ਦਿੱਤੀ ਜਾਂਦੀ ਹੈ। ਇੱਕ ਕੌਨਸੈਪਟ ਹੈ ਫਲੂ ਮਿਸਟ, ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਅੱਜ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹਨ ਡਾਕਟਰ ਮਨਦੀਪ ਕੌਰ ਜੀ, ਜਿਨ੍ਹਾਂ ਨੂੰ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਮਿਲਾ ਚੁੱਕੇ ਹੋਏ ਹਾਂ, ਇਹਨਾਂ ਰੂਰਲ ਡਾਕਟਰ ਆਫ ਆਸਟ੍ਰੇਲੀਆ ਦੇ ਇੱਕ ਅਵਾਰਡ ਮਿਲਿਆ ਸੀ। ਅਤੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ, ਅਤੇ ਉਸ ਤੋਂ ਬਾਅਦ ਉਹਨਾਂ ਕੋਲ ਪੁੱਛਦੇ ਹਾਂ ਕਿ ਫਲੂ ਮਿਸਟ ਹੈ ਕੀ ਹੈ, ਕਿੱਦਾਂ ਕੰਮ ਕਰਦੀ ਹੈ ਅਤੇ ਕਿੰਨੀ ਦੇਰ ਪਹਿਲਾਂ ਹੀ ਦੇਣੀ ਚਾਹੀਦੀ ਹੁੰਦੀ ਹੈ। ਡਾਕਟਰ ਮਨਦੀਪ ਜੀ, SBS ਪੰਜਾਬੀ ਵੀ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ।
5: ਸਤਿ ਸ਼੍ਰੀ ਅਕਾਲ ਅੰਕਲ ਜੀ, ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਫੇਰ ਬੁਲਾਇਆ ਵਾ ਸ਼ੋਅ ਤੇ ਗੱਲ ਕਰਨ ਲਈ।
2: ਜਿਵੇਂ ਮੈਂ ਕਿਹਾ ਕਿ ਅੱਜ ਕੱਲ੍ਹ ਇੱਕ ਹੋਰ ਕੌਨਸੈਪਟ ਚੱਲ ਰਿਹਾ ਹੈ, ਕਈ ਬੱਚਿਆਂ ਨੂੰ ਖਾਸ ਕਰਕੇ ਜਿਹੜਾ ਨੀਡਲ ਦਾ ਡਰ ਹੁੰਦਾ ਬਹੁਤ ਜ਼ਿਆਦਾ ਹੁੰਦਾ, ਉਹ ਇੰਜੈਕਸ਼ਨ ਨਹੀਂ ਲਵਾ ਸਕਦੇ ਜਾਂ ਕੋਈ ਹੋਰ ਵੀ ਕਾਰਨ ਹੋ ਸਕਦੇ ਹੈ, ਅਤੇ ਇੱਕ ਹੋਰ NSW ਦੇ ਵਿੱਚ ਕੌਨਸੈਪਟ ਹੈਗਾ ਫਲੂ ਮਿਸਟ ਦਾ, ਇਹਦੇ ਬਾਰੇ ਦੱਸੋ ਕਿ ਇਹ ਹੈ ਕੀ ਹੈ।
5: ਹਾਂਜੀ, ਨਵੀਂ ਚੀਜ਼ ਨਿਕਲੀ ਆ ਜੋ ਬਹੁਤ ਡਿਫਰੈਂਟ ਆ ਦੂਜੇ ਵੈਕਸੀਨੇਸ਼ਨ ਦੇ ਨਾਲੋਂ, ਖਾਸ ਕਰਕੇ ਇਨਫਲੂਐਂਜ਼ਾ ਤੋਂ ਲੈ ਕੇ। ਆਪਣੇ ਜਿਹੜੇ ਨਿਊ ਸਾਊਥ ਵੇਲਜ਼ ਦੀ ਸਰਕਾਰ ਆ, ਉਹਨਾਂ ਨੇ ਇਸ ਸਾਲ ਇਹ ਇੱਕ ਪ੍ਰੋਗਰਾਮ ਕੱਢਿਆ ਵਾ ਜਿਹਨੂੰ ਕਹਿੰਦੇ ਆ ਨਿਊ ਸਾਊਥ ਵੇਲਜ਼ ਸਪਰੇ ਇਨਫਲੂਐਂਜ਼ਾ ਵੈਕਸੀਨੇਸ਼ਨ ਪ੍ਰੋਗਰਾਮ। ਤੇ ਉਹਨਾਂ ਨੇ ਕੀਤਾ ਵਾ ਵੀ ਜਿਹੜੇ 2 ਦੀ ਉਮਰ ਤੋਂ ਲੈ ਕੇ 4 ਦੀ ਉਮਰ ਦੇ ਜਵਾਕਾਂ ਤੋਂ ਨੂੰ ਲੈ ਕੇ ਇਹਨਾਂ ਨੇ ਫਲੂ ਮਿਸਟ ਵਾਲੀ ਵੈਕਸੀਨ ਦੇਣੀ ਆ। ਉਹ ਆਪਣੇ ਥੈਰਾਪਿਊਟਿਕ ਗੁਡਸ ਐਡਮਿਨਿਸਟ੍ਰੇਸ਼ਨ ਤੋਂ ਅਪਰੂਵਲ ਹੋਈ ਹੋਈ ਆ, ਤੇ ਉਹਨਾਂ ਨੇ ਦੇਖਿਆ ਹੋਇਆ ਵਾ ਵੀ ਜਿਹੜਾ ਆਹ ਉਮਰ ਦੇ ਜਵਾਕ ਆ 2 ਤੋਂ ਲੈ ਕੇ 4 ਤੱਕ, ਇਹ ਬਹੁਤ ਹਾਈ ਰਿਸਕ ਪੋਪੂਲੇਸ਼ਨ ਚਾਹੁੰਦੇ ਆ ਵੀ ਇਹਨਾਂ ਦੇ ਕੋਲ ਬਹੁਤ ਜ਼ਬਰਦਸਤ ਇਨਫੈਕਸ਼ਨ ਹੁੰਦੀ ਆ, ਤੇ ਇਹਨਾਂ ਦੇ ਕੋਲ ਆਪਾਂ ਇਹਨਾਂ ਨੂੰ ਵੈਕਸੀਨੇਸ਼ਨ ਕਰਾਈਏ ਇਹਨਾਂ ਦੀ, ਹਨਾ, ਬਿਕੋਜ਼ ਇਹਨਾਂ ਦੇ ਬਹੁਤ ਲੋ ਰੇਟਸ ਆ। ਇਹਨਾਂ ਸਰਕਾਰ ਨੇ ਦੇਖਿਆ ਵਾ ਵੀ ਇਹ ਗਰੁੱਪ ਏਜ ਗਰੁੱਪ ਦੇ ਵਿੱਚ ਬਹੁਤ ਘੱਟ ਵੈਕਸੀਨੇਸ਼ਨ ਰੇਟਸ ਆ, ਸੋ ਆਪਾਂ ਕਿਵੇਂ ਵਧਾਈਏ। ਸੋ

0: ਦੇ ਵੱਲੋਂ ਇੱਕ ਆਹ ਨਵੀਂ ਵੈਕਸੀਨ ਆਈ ਆ ਜੋ ਤੋਂ ਆਪਾਂ ਨੱਕ ਦੇ ਵਿੱਚ ਸਪਰੇ ਮਾਰ ਕੇ ਉਹੀ ਵੈਕਸੀਨ ਦਾ ਕੰਮ ਕਰ ਰਹੀ ਹੈ ਜਿਹੜੀ ਬਾਂਹ ਚ ਆਪਾਂ ਲਾਉਂਦੇ ਹਾਂ
1: ਜੀ ਜਿਵੇਂ ਆਪਾਂ ਬਾਂਹ ਚ ਲਾਉਂਦੇ ਹਾਂ ਉਹ ਸਿੱਧਾ ਹੀ ਬਾਡੀ ਦੇ ਵਿੱਚ ਚਲੀ ਜਾਂਦੀ ਹੈ ਬਲੱਡ ਸਟ੍ਰੀਮ ਦੇ ਵਿੱਚ ਚਲੀ ਜਾਂਦੀ ਹੈ ਜਿਹੜੀ ਇਹ ਫਲੂ ਮਿਸਟ ਹੈ ਇਹ ਬਰੀਦਿੰਗ ਰਾਹੀਂ ਅੰਦਰ ਜਾਏਗੀ ਇਹਨੂੰ ਹੌਲੀ ਹੌਲੀ ਜਿਵੇਂ ਉਹਦਾ ਅਸਰ ਹੋਏਗਾ ਕਿੰਨਾ ਕੁ ਫਰਕ ਹੈਗਾ ਦੋਹਾਂ ਦੇ ਵਿੱਚ
0: ਵੈਰੀ ਸਿਮਿਲਰ ਅੰਕਲ ਜੀ ਇਹਨਾਂ ਦਾ ਰੂਟ ਦੇ ਐਡਮਿਨਿਸਟ੍ਰੇਸ਼ਨ ਡਿਫਰੈਂਟ ਆ ਮਤਲਬ ਕਿਸ ਰਾਹੀਂ ਆਪਾਂ ਦੇ ਰਹੇ ਹਾਂ ਬਟ ਇਹ ਬਹੁਤ ਛੇਤੀ ਅਬਜ਼ਰਬ ਹੁੰਦੀ ਆ ਐਵੀਡੈਂਸ ਦੇ ਵਿੱਚ ਦੱਸਿਆ ਗਿਆ ਵਾ ਵੀ ਇਹ ਬਹੁਤ ਜ਼ਿਆਦਾ ਰਚ ਜਾਂਦੀ ਹੈ ਛੇਤੀ ਸਰੀਰ ਦੇ ਵਿੱਚ ਪਿੱਪਲ ਆਉਂਦੀ ਤੁਸੀਂ ਉਸ ਤੋਂ ਬਾਅਦ ਛਿੱਕ ਵੀ ਮਾਰੋ ਠੀਕ ਆ ਉਹਦਾ ਕੋਈ ਮਾੜਾ ਅਸਰ ਨਹੀਂ ਹੈਗਾ ਉਹਨੇ ਆਪਣੇ ਆਪ ਅਬਜ਼ਰਬ ਕਰਕੇ ਆਪਦਾ ਕੰਮ ਕਰ ਲੈਣਾ ਹੁੰਦਾ ਟਿਪਿਕਲੀ ਕਹਿੰਦੇ ਹੁੰਦੇ ਆ ਵੀ 2-3 ਹਫ਼ਤਿਆਂ ਤੋਂ ਬਾਅਦ ਇਹਦਾ ਦਾ ਅਸਰ ਹੁੰਦਾ ਵਾ ਤੇ ਇਹਨਾਂ ਦੇ ਜਿਹੜੀ ਇਨਫੋਰਮੇਸ਼ਨ ਕੱਢੀ ਆ ਸਰਕਾਰ ਵੱਲੋਂ ਇਹ ਕਹਿੰਦੀ ਆ ਵੀ 2-3 ਹਫ਼ਤਿਆਂ ਤੋਂ ਬਾਅਦ ਇਹਦਾ ਅਸਰ ਹੋਣ ਲੱਗ ਜਾਂਦਾ ਵਾ ਸੋ ਇਹ ਬਹੁਤ ਵਧੀਆ ਚੀਜ਼ ਆ ਆਪਣੇ ਜਵਾਕਾਂ ਲਈ ਜਿਨ੍ਹਾਂ ਤੋਂ ਟੀਕਿਆਂ ਤੋਂ ਡਰ ਆ ਮਤਲਬ ਜਦੋਂ ਮੈਂ ਨਿੱਕੀ ਹੁੰਦੀ ਸੀ ਮੈਨੂੰ ਵੀ ਬਹੁਤ ਟੀਕਿਆਂ ਤੋਂ ਡਰ ਹੁੰਦਾ ਸੀਗਾ ਸੋ ਹਨਾ ਇਹ ਇੰਪਰੂਵ ਕਰਦੀ ਆ ਆਪਣੇ ਵੈਕਸੀਨੇਸ਼ਨ ਦੇ ਰੇਟ ਦੇ ਵਿੱਚ ਤੇ ਉਹਨਾਂ ਦਾ ਅਕਸਰ ਨਸੀਬਤ ਇਹੀ ਆ ਵੀ ਉਹ ਆਪਾਂ ਹੋਪਫੁਲੀ ਵੈਕਸੀਨੇਸ਼ਨ ਰੇਟ ਜਿਹੜੇ ਜਵਾਕਾਂ ਚ ਆ ਉਹ ਵਧਾਈਏ
1: ਜੀ ਜਿਵੇਂ ਬਾਕੀ ਛੋਟੇ ਬੱਚਿਆਂ ਨੂੰ ਹੋਰ ਵੈਕਸੀਨੇਸ਼ਨ ਲੱਗਦੀ ਹੈਗੀ ਹੈ ਕਈ ਹੋਰ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਕਿ ਬਰਥ ਤੋਂ ਬਾਅਦ ਲੱਗਦੀਆਂ ਹਨਾ ਪੀਰੀਓਡੀਕਲੀ 6 ਮਹੀਨੇ ਬਾਅਦ ਸਾਲ ਬਾਅਦ 2 ਸਾਲ ਬਾਅਦ ਲੱਗਦੀਆਂ ਰਹਿੰਦੀਆਂ ਉਹ ਸਾਰੀਆਂ ਹੀ ਨੀਡਲ ਰਾਹੀਂ ਦਿੱਤੀਆਂ ਜਾਂਦੀਆਂ ਤੇ ਜਿਹੜੀ ਇਹ ਹੈਗੀ ਹੈ ਇਹ ਸਿਰਫ ਫਲੂ ਨੂੰ ਕੰਟਰੋਲ ਕਰਨ ਵਾਸਤੇ ਹੈ
0: ਹਾਂਜੀ ਅੰਕ ਵਿੱਚ ਕਈ ਡਿਫਰੈਂਟ ਫਲੂਆਂ ਦੇ ਸਟ੍ਰੇਨਸ ਜਿਹੜੇ ਹੁੰਦੇ ਆ ਉਹ ਹੁੰਦੇ ਆ ਹਰ ਸਾਲ ਉਹ ਸਰਕਾਰ ਵੱਲੋਂ ਬਦਲਵਾ ਆਉਂਦਾ ਵਾ ਦੇਖਦੇ ਆ ਵੀ ਕਿਹੜੇ ਜ਼ਿਆਦਾ ਜ਼ਰਮੀਲੇ ਹੁੰਦੇ ਆ ਕਿਹਦੇ ਜ਼ਿਆਦਾ ਆਪਣੇ ਤੇ ਅਸਰ ਕਰਦੇ ਆ ਤੇ ਉਸ ਹਿਸਾਬ ਨਾਲ ਉਹ ਬਣਾਇਆ ਜਾਂਦਾ ਵਾ ਸੋ ਇਹਦੇ ਵਿੱਚ ਵੀ ਉਹ ਫਲੂ ਸਟ੍ਰੇਨ ਕਵਰ ਹੁੰਦੇ ਆ ਤੇ ਹਜੇ ਆਪਣੇ ਦੇਸ਼ ਦੇ ਵਿੱਚ ਇਹੀ ਇਨਫਲੂਐਂਜ਼ਾ ਲਈ ਇਹੀ ਵੈਕਸੀਨ ਨਿਕਲੀ ਹੋਈ ਆ ਜੋ ਨੱਕ ਦੇ ਰਾਹੀਂ ਦਿੰਦੇ ਆ
1: ਠੀਕ ਹੈ ਜੀ ਤੇ ਜਿਵੇਂ ਤੁਸੀਂ ਕਿਹਾ ਕਿ ਛੋਟੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਕਾਫੀ ਜ਼ਿਆਦਾ ਫਲੂ ਹੋ ਜਾਂਦਾ ਤੇ ਆਮ ਤੌਰ ਤੇ ਆਪਾਂ ਮੰਨਦੇ ਹਾਂ ਕਿ ਬੱਚਿਆਂ ਦੀ ਇਮਿਊਨਿਟੀ ਬਹੁਤ ਸਟਰੋਂਗ ਹੁੰਦੀ ਹੈ ਤੇ ਉਹ ਛੇਤੀ ਕਿਤੇ ਉਹਨਾਂ ਨੂੰ ਕੋਈ ਬਹੁਤੀ ਜ਼ਿਆਦਾ ਬਿਮਾਰੀ ਹੁੰਦੀ ਨਹੀਂ ਹੈ ਤੇ ਕਿੰਨੇ ਕੁ ਅੰਕੜੇ ਤੁਹਾਡੇ ਕੋਲ ਹੈਗੇ ਆ ਡੇਟਾ ਹੈਗਾ ਕਿੰਨਾ ਕਿ ਪਿਛਲੇ ਸਾਲ ਜਾਂ ਉਸ ਤੋਂ ਪਹਿਲਾਂ ਕਿੰਨੇ ਕੁ ਕੇਸਿਸ ਹੁੰਦੇ ਆ ਕਿਉਂ ਇਹ ਫਲੂ ਮਿਸ ਲਿਆਉਣੀ ਪਈ ਸਰਕਾਰ ਨੂੰ
0: ਪਿਛਲੇ ਸਾਲ ਸਰਕਾਰ ਨੇ ਦੇਖਿਆ ਸੀ ਵੀ 24,000 ਤੋਂ ਜ਼ਿਆਦਾ ਕੇਸ ਇਨਫਲੂਐਂਜ਼ਾ ਦੇ ਸੀਗੇ
1: ਜਿਹੜੇ
0: ਜਵਾਕਾਂ ਦੀ ਉਮਰ ਹਾਂਜੀ 5 ਸਾਲ ਤੋਂ ਛੋਟੇ ਜਿਨ੍ਹਾਂ ਦੇ ਸੀ ਤਾਂ ਕਰਕੇ ਸਰਕਾਰ ਨੇ ਕਿਹਾ ਵਾ ਵੀ ਆਹ ਜਿਹੜੀ ਏਜ ਬ੍ਰੈਕਟ ਆ 2 ਸਾਲ ਤੋਂ ਲੈ ਕੇ 4 ਸਾਲਾਂ ਚ ਆਪਾਂ ਮੈਕਸੀਮਾਈਜ਼ ਕਿਵੇਂ ਕਰੀਏ ਇਹਨਾਂ ਨੂੰ ਵੈਕਸੀਨੇਸ਼ਨ ਕਰਾਉਣ ਲਈ ਵੀ ਇਹਨਾਂ ਨੂੰ ਮਦਦ ਕਰੀਏ ਹਨਾ ਜਿਹੜੇ ਉਹ ਬੱਚੇ ਸੀਗੇ ਜਿਨ੍ਹਾਂ ਕੋਲ ਫਲੂ ਸੀ ਉਹਨਾਂ ਦੀ ਸਟੈਟਿਸਟਿਕਸ ਦਿਖਾਉਂਦੀ ਆ ਵੀ 4,000-4,500 ਤੋਂ ਜ਼ਿਆਦਾ ਹੋਸਪਿਟਲ ਚ ਆਏ ਸੀਗੇ ਦਾਖਲ ਹੋਏ ਸੀਗੇ ਇਨਫਲੂਐਂਜ਼ਾ ਦੇ ਕਾਰਨ ਹਾਂਜੀ ਬਹੁਤ ਜ਼ਿਆਦਾ ਸੀ ਪਿਛਲੇ ਸਾਲ ਸੋ ਹੋਪਫੁਲੀ ਇਹ ਜਿਹੜੀ ਵੈਕਸੀਨ ਆ ਉਹ ਹੈਲਪ ਕਰੂਗੀ ਇਹ ਨੰਬਰਾਂ ਨੂੰ ਘਟਾਉਣ ਲਈ
1: ਤੇ ਜਿਵੇਂ ਆਮ ਤੌਰ ਤੇ ਹੁੰਦਾ ਕਿ ਫਲੂ ਦਾ ਇੱਕ ਸੀਜ਼ਨ ਹੀ ਹੁੰਦਾ ਹੈ ਇੱਕ ਖਾਸ ਪੀਰੀਅਡ ਹੁੰਦਾ ਜਦੋਂ ਜਾ ਕੇ ਜਿਵੇਂ ਸਰਦੀਆਂ ਆ ਗਈਆਂ ਜਾਂ ਇਸ ਤਰ੍ਹਾਂ ਹੋ ਗਿਆ ਤੇ ਇਹ ਕਦੋਂ ਕੋ ਵੈਕਸੀਨ ਜਿਹੜੀ ਹੈਗੀ ਆ ਬੱਚਿਆਂ ਨੂੰ ਦੇਣੀ ਚਾਹੀਦੀ ਹੈ
0: ਸੋ ਹੁਣ ਕਹਿੰਦੇ ਆ ਵੀ ਆਪਣਾ ਹੁਣ ਆਪਾਂ ਵਿੰਟਰ ਚ ਜਾ ਰਹੇ ਹਾਂ ਤੇ ਜਿਹੜਾ ਫਲੂ ਸੀਜ਼ਨ ਹੁੰਦਾ ਪੀਕ ਹੁੰਦਾ ਵਾ ਜੂਨ ਤੋਂ ਲੈ ਕੇ ਸਪਟੈਂਬਰ ਤੱਕ ਸੋ ਜਿਵੇਂ ਉਹਨਾਂ ਦੀ ਹੈਲਥ ਐਡਵਾਈਸ ਆ ਵੀ ਆਪਾਂ ਹੁਣ ਤੋਂ ਵੈਕਸੀਨੇਸ਼ਨ ਕਰਾਉਣ ਲੱਗ ਜੀ ਇਸ ਚੀਜ਼ ਵੱਲੋਂ ਵੀ ਜਦ ਤੱਕ ਵਿੰਟਰ ਆਊਗੀ ਬਾਹਲੀ ਠੰਡ ਪੈਣ ਲੱਗ ਜੂਗੀ ਜਦੋਂ ਇਹ ਚੰਗੀ ਤਰ੍ਹਾਂ ਆਪਾਂ ਸਾਰੇ ਇਨਡੋਰਸ ਰਹਿੰਦੇ ਹਾਂ ਉਹ ਬਿਮਾਰੀ ਜ਼ਿਆਦਾ ਫੈਲਦੀ ਆ ਉਸ ਤੋਂ ਆਪਣਾ ਪ੍ਰੋਟੈਕਸ਼ਨ ਹੋ ਜੂਗਾ ਆਪਣਾ ਬਚਾਅ ਰੱਖਣ ਲੱਗ ਜੂਗਾ ਉਸ ਤੋਂ ਪਹਿਲਾਂ
1: ਜਿੱਦਾਂ ਆਪਾਂ ਡਾਕਟਰ ਕੋਲ ਜਾਂਦੇ ਹਾਂ ਫੋਰ ਐਗਜ਼ਾਮਪਲ ਕੋਈ ਐਡਲਟ ਜਾਂਦਾ ਹੈ ਤਾਂ ਉਹ ਉੱਥੇ ਜਾ ਕੇ ਇੱਕ ਸੂਈ ਲਗਵਾ ਲੈਂਦਾ ਟੀਕਾ ਲਗਵਾ ਲੈਂਦਾ ਇੰਜੈਕਸ਼ਨ ਲਗਵਾ ਲੈਂਦਾ ਵੈਕਸੀਨ ਦਾ ਤਾਂ ਉਹ ਪੂਰਾ ਸੀਜ਼ਨ ਕੰਮ ਕਰਦਾ ਹੈ ਅਤੇ ਇਹ ਸਪਰੇ ਵੀ ਇਸ ਤਰ੍ਹਾਂ ਹੀ ਹੈ ਕਿ ਜੇ ਇੱਕ ਵਾਰ ਸਪਰੇ ਕਰ ਦਿੱਤਾ ਜਾਵੇ ਤਾਂ ਇਹ ਪੂਰਾ ਸੀਜ਼ਨ ਕੰਮ ਕਰੇਗਾ ਜਾਂ ਹਰ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਾਂ ਕੁਛ ਦਿਨਾਂ ਬਾਅਦ ਕਰਨਾ ਪਏਗਾ ਬਾਰ ਬਾਰ
0: ਨਹੀਂ ਇਹ ਪੂਰਾ ਸੀਜ਼ਨ ਲਈ ਕਵਰ ਕਰੂਗਾ ਅਗਲੇ ਸਾਲ ਫੇਰ ਆਊਗੀ ਫਿਰ ਉਹਨਾਂ ਨੇ ਫੇਰ ਦੇਖਣੇ ਆ ਸਟ੍ਰੇਨਸ ਕਿਹੜੇ ਹੁੰਦੇ ਆ ਤੇ ਉਸ ਤੋਂ ਬਾਅਦ ਫੇਰ ਉਹੀ ਵੈਕਸੀਨੇਸ਼ਨ ਕਰਨੇ ਪਊਗੀ ਸੋ ਇਹ ਲਗਭਗ 12 ਮਹੀਨਿਆਂ ਲਈ ਕਹਿੰਦੇ ਆ ਕਰਨ ਲਈ
1: ਫਲੂ ਮਿਸਟ ਵੀ 12 ਮਹੀਨਿਆਂ ਲਈ ਉੱਥੇ ਐਪਲੀਕੇਬਲ ਰਹੇਗਾ ਅਸਰਦਾਰ ਰਹੇਗਾ
0: ਹਾਂਜੀ
1: ਤੇ ਹੁਣ ਆਪਾਂ ਇਹ ਕਹੀਏ ਵੀ ਜਿਹੜਾ ਫਲੂ ਮਿਸਟ ਹੈਗੀ ਹੈ ਆਪਾਂ ਡਾਕਟਰ ਕੋਲ ਜਾਂਦੇ ਹਾਂ ਇੰਜੈਕਸ਼ਨ ਲਵਾਉਣ ਵਾਸਤੇ ਕੀ ਫਲੂ ਮਿਸਟ ਨੂੰ ਘਰੇ ਲਿਆ ਕੇ ਆਪਾਂ ਖੁਦ ਹੀ ਆਪਣੇ ਬੱਚੇ ਨੂੰ ਦੇ ਸਕਦੇ ਹਾਂ ਕਿ ਜੇ ਇਹ ਡਾਕਟਰ ਦੀ ਨਿਗਰਾਨੀ 'ਚ ਦੇਣੀ ਚਾਹੀਦੀ ਹੈ ਇਹ ਕਿਵੇਂ ਮਿਲੇਗੀ ਕਿਵੇਂ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ
0: ਇਹ GP clinics ਚਲਾ

0: ਸਕਦੇ ਆ ਨੇਤਾ ਇਹ ਫਾਰਮਸੀਸਟ ਇਹ ਪ੍ਰੈਕਟਿਸਿੰਗ ਮੈਡੀਕਲ ਪ੍ਰੈਕਟੀਸ਼ਨਰ ਤੋਂ ਲਵਾਉਣੀ ਹੁੰਦੀ ਆ ਇਹ ਆਪਣੇ ਘਰੇ ਨਹੀਂ ਲੈ ਕੇ ਆ ਸਕਦੇ ਉਹਨਾਂ ਦੇ ਪ੍ਰੋਸੈਸ ਹੁੰਦੇ ਆ ਠੰਡੀ ਰੱਖਣੀ ਆ ਉਹ ਉਹਨਾਂ ਦੇ ਕੰਟਰੋਲ ਹੁੰਦਾ ਵਾ ਸੋ ਇਹ ਆਪਾਂ ਘਰੇ ਨਹੀਂ ਲੈ ਕੇ ਆ ਸਕਦੇ ਬਸ ਉਹ ਨਹੀਂ ਤੇ ਤੁਹਾਡਾ ਜੀ ਪੀ ਦੇ ਸਕਦਾ ਨਹੀਂ ਤੇ ਨਰਸ ਪ੍ਰੈਕਟੀਸ਼ਨਰ ਹੁੰਦੇ ਆ ਕੋਈ ਕੋਈ ਫਾਰਮਾਸਿਸਟ ਹੁੰਦੇ ਆ ਉਹ ਆਪਾਂ ਜਾਣਕਾਰੀ ਕਰਕੇ ਪੁੱਛਣਾ ਚਾਹੀਦਾ ਆਪਣੇ ਜੀ ਪੀ ਨੂੰ ਵੀ ਤੁਸੀਂ ਲਾਉਂਦੇ ਆ ਤੁਹਾਨੂੰ ਪਤਾ ਵਾ ਕੌਣ ਲਾਉਂਦਾ ਵਾ ਉੱਥੋਂ ਲੱਗ ਜਾਂਦੇ ਆ
1: ਤੇ ਵੈਸੇ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਨੀਡਲ ਰਾਹੀਂ ਵੀ ਫਲੂ ਵੈਕਸੀਨ ਦਿੱਤੀ ਜਾ ਸਕਦੀ ਹੈ ਕਿ ਜਾਂ ਦਿੰਦੇ ਹੀ ਨਹੀਂ ਹੈ ਛੋਟੇ ਬੱਚਿਆਂ ਨੂੰ
0: ਨਹੀਂ ਦੇ ਸਕਦੇ ਆ ਇਹ ਅਲਟਰਨੇਟਿਵ ਆ
1: ਅੱਛਾ ਇੱਕ ਆਪਸ਼ਨ ਹੋ ਰਹੀ ਹੈ
0: ਹਾਂਜੀ
1: ਠੀਕ ਹੈ ਠੀਕ ਹੈ ਤੇ ਉਹ ਡਾਕਟਰ ਪੁੱਛ ਵੀ ਸਕਦੇ ਆ ਵੀ ਤੁਸੀਂ ਬੱਚੇ ਨੂੰ ਇੰਜੈਕਸ਼ਨ ਲਵਾਉਣਾ ਜਾਂ ਫਲੂ ਮਿਸਟ ਦੇ ਦੁਆਰਾ ਕਰਵਾਉਣਾ ਇਹ ਵੀ ਹੋ ਸਕਦਾ
0: ਹਾਂਜੀ ਇਹ ਹਜੇ ਨਵੀਂ ਪ੍ਰੋਗਰਾਮ ਨਿਕਲੀ ਹੈ ਫੰਡਿੰਗ ਆਈ ਹੋਈ ਹੈ ਸਰਕਾਰ ਵੱਲੋਂ ਇਹ ਤਿੰਨ ਜਿਵੇਂ ਦੋ ਤਿੰਨ ਤੇ ਚਾਰ ਸਾਲਾਂ ਦੇ ਜਵਾਕਾਂ ਲਈ ਤੇ ਇਹ ਦੇਖਦੇ ਆ ਕਿੰਨਾ ਕਿੰਨਾ ਵਰਤ ਹੁੰਦੀ ਆ ਹੋ ਵੀ ਸਕਦਾ ਵੀ ਸਟਾਕ ਖਤਮ ਹੋ ਜਾਵੇ ਸੋ ਅਲਟਰਨੇਟਿਵ ਵੀ ਪੁੱਛਣਾ ਚਾਹੀਦਾ ਆਪਣੇ ਜੀ ਪੀ ਨੂੰ ਵੀ ਜੇ ਉਹ ਹੁਣੀ ਮਿਲਦੀ ਅਸੀਂ ਕਿਹੜੀ ਵਰਤ ਸਕਦੇ ਹਾਂ ਆਪਦੀ ਪਰਹੇਜ ਰੱਖਣਾ ਆਪਦੀ ਫੈਮਿਲੀ ਲਈ ਆਪਦਿਆਂ ਲਈ ਆਪਦੇ ਬਜ਼ੁਰਗਾਂ ਲਈ ਹੈਨਾ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵਾ ਵੀ ਆਪਾਂ ਲਵਾਈਏ
1: ਤੇ ਜਿਵੇਂ ਤੁਸੀਂ ਦੱਸਿਆ ਕਿ 2 ਤੋਂ 5 ਸਾਲ ਵਾਲੇ ਬੱਚਿਆਂ ਵਾਸਤੇ ਹੀ ਰਿਕਮੈਂਡ ਕੀਤੀ ਜਾਂਦੀ ਹੈ ਪਰ ਮੈਂ ਕਿਧਰੇ ਪੜ੍ਹ ਰਿਹਾ ਸੀ ਕਿ ਇਹ ਵੈਸੇ 17 ਸਾਲ ਤੱਕ ਦੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ
0: ਹਾਂਜੀ ਸੋ ਆਹ ਜਿਹੜੀ ਫੰਡਿੰਗ ਆ ਇਹ ਸਰਕਾਰ ਵੱਲੋਂ ਦਿੰਦੇ ਆ ਉਹ ਇਹ ਅਪਰੂਵਲ ਮਿਲੀ ਹੋਈ ਆ 2 ਸਾਲ ਤੋਂ ਲੈ ਕੇ 17 ਸਾਲਾਂ ਦੇ ਜਵਾਕਾਂ ਲਈ ਸੋ ਇਹ ਤੁਸੀਂ 17ਵੀਂ ਸਾਲ ਦੀ ਉਮਰ ਤੱਕ ਤੁਸੀਂ ਇਹ ਲੈ ਸਕਦੇ ਆ
1: ਹਾਂਜੀ
0: ਫਲੂਮਿਸਟ ਹੈਗੀ ਆ ਹਾਂਜੀ ਪਰ ਮਤਲਬ ਸਰਕਾਰ ਵੱਲੋਂ ਫ੍ਰੀ ਆ ਤੇ ਉਹ ਫੰਡ ਹੋਇਆ ਹੋਇਆ ਵਾ
1: ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਇਹ ਛੋਟੇ ਛੋਟੀਆਂ ਬਿਮਾਰੀਆਂ ਹੈਗੀਆਂ ਉਹਨਾਂ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹਾਂ ਜਿਵੇਂ ਤੁਸੀਂ ਡਾਕਟਰ ਹੈਗੇ ਹੋ ਤੁਹਾਡੇ ਕੋਲ ਕਈ ਤਰ੍ਹਾਂ ਦੇ ਕੇਸ ਕਈ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਹੋਣਗੇ ਉਹਨਾਂ ਨੂੰ ਕਿਵੇਂ ਬਚਾ ਕੇ ਰੱਖਿਆ ਜਾਵੇ ਠੰਡ ਵਗੈਰਾ ਤੋਂ
0: ਸਭ ਤੋਂ ਪਹਿਲਾਂ ਗੱਲ ਹੁੰਦਾ ਹੈਂਡ ਹਾਈਜੀਨ ਹੈਨਾ ਵੀ ਜਦੋਂ ਆਪਾਂ ਬਾਹਰ ਜਾਂਦੇ ਹਾਂ ਆਪਾਂ ਕੁਛ ਖਾਣ ਪੀਣ ਹੁੰਦੇ ਆਪਾਂ ਹੱਥ ਧੋਵੋ ਸਾਫ਼ ਰੱਖੋ ਜੇ ਤੁਸੀਂ ਬਿਮਾਰ ਆ ਤੁਸੀਂ ਘਰੇ ਰੱਖੋ ਰਹੋ ਜੇ ਤੁਸੀਂ ਖਾਂਸੀ ਕਰਦੇ ਆ ਵਗੈਰਾ ਮੂੰਹ ਢੱਕ ਕੇ ਕਰੋ ਹੁੰਦਾ ਵਾ ਵੀ ਆਪਾਂ ਆਪਦੇ ਪਰਸਨਲ ਲੈਵਲ ਤੇ ਆਪਣਾ ਹਾਈਜੀਨ ਮੇਨਟੇਨ ਕਰੋ ਹੈਨਾ ਜੇ ਤੁਸੀਂ ਹੁਣ ਬਿਮਾਰ ਆ ਤੁਸੀਂ ਸਕੂਲ ਹੈਨਾ ਜਿਵੇਂ ਹੁਣ ਕਈ ਬੇਚਾਰੇ ਜਵਾਕ ਸਕੂਲ ਜਾਂਦੇ ਉਹ ਬਿਮਾਰ ਹੋ ਜਾਂਦੇ ਆ ਉਹ ਜਿਹਨੇ ਕੋਸ਼ਿਸ਼ ਕਰੀਦਾ ਘਰੇ ਰਹੋ ਵੀ ਆਪਣੇ ਕੰਟੇਨ ਕਰੋ ਹਨਾ ਇਹ ਮੇਰੇ ਰਾਹ ਦੇ ਵੱਲੋਂ ਆਪਣਾ ਉਹ ਕੰਟੇਨ ਹੋ ਜਾਂਦੀ ਆ ਆਪਾਂ ਵਧੀਆ ਖਾਓ ਹਨਾ ਲਾਈਕ ਆਪਣੀ ਇਮਿਊਨ ਸਿਸਟਮ ਨੂੰ ਖੁਸ਼ ਲਾਈਕ ਰਹਿਣਾ ਰੈਗੂਲਰਲੀ ਤੁਸੀਂ ਐਕਸਰਸਾਈਜ਼ ਕਰੋ ਤੁਸੀਂ ਵਧੀਆ ਖਾਓ ਉਵੇਂ ਕਰਕੇ ਆਪਣੀ ਤੁਹਾਡੀ ਇਮਿਊਨ ਸਿਸਟਮ ਵਧੀਆ ਰਹਿੰਦੀ ਆ
1: ਤੇ ਖਾਸ ਕਰਕੇ ਜਦੋਂ ਇਹ ਫਲੂ ਦੇ ਕਹਿੰਦੇ ਹੁੰਦੇ ਸਿੰਪਟਮ ਬਿਮਾਰੀ ਜਿਹੜੀ ਕਿ ਸਾਨੂੰ ਨਜ਼ਰ ਆਉਂਦੀ ਹੈ ਉਸ ਤੋਂ ਪਹਿਲਾਂ ਹੀ ਬੋਡੀ ਵਿੱਚ ਆ ਚੁੱਕੇ ਹੁੰਦੇ ਆ ਉਦੋਂ ਕਈ ਵਾਰੀ ਅਸੀਂ ਆਫਿਸ ਆ ਜਾਂਦੇ ਹਾਂ ਜਾਂ ਸਕੂਲ ਚਲੇ ਜਾਂਦੇ ਹਾਂ ਪਤਾ ਨਹੀਂ ਚੱਲਦਾ ਇਹਦੇ ਵੀ ਕੋਈ ਹੈਗੇ ਆ ਸਿੰਪਟਮਸ ਕਿ ਕਿੱਦਾਂ ਪਤਾ ਲੱਗ ਸਕੇ
0: ਹਾਂਜੀ ਅੰਕਲ ਜੀ ਇੱਕ ਤਾਂ ਹੁੰਦਾ ਆਪਣੇ ਵੀ ਸਿੰਪਟਮਸ ਵੀ ਗਲੇ 'ਚ ਦਰਦ ਹੁੰਦੀ ਆ ਨਲੀ ਵਗਦੀ ਆ ਕਹਿ ਲਓ ਵੀ ਰੇਸ਼ਾ ਹੁੰਦਾ ਤੁਹਾਨੂੰ ਖੰਘ ਹੁੰਦੀ ਆ ਹੈਨਾ ਤੇ ਟੈਸਟ ਵੀ ਹੁੰਦੇ ਆ ਅੱਜ ਕੱਲ ਘਰੇ ਉਹ ਕੁਆਡ ਟੈਸਟ ਹੁੰਦੇ ਆ ਵੀ ਤੁਸੀਂ ਫਿਰ ਨੱਕ 'ਚ ਉਹ ਜਿਵੇਂ ਕੋਵਿਡ ਲਈ ਹੁੰਦੇ ਆ ਅੱਜ ਕੱਲ ਹੁਣ ਇਨਫਲੂਐਂਜ਼ਾ ਦੇ ਵੀ ਆ ਪੈਰਾ ਇਨਫਲੂਐਂਜ਼ਾ ਦੇ ਆ ਤੇ ਤੁਸੀਂ ਕਾਫੀ ਕੁਛ ਫਾਰਮੇਸੀ ਤੋਂ ਖਰੀਦ ਸਕਦੇ ਆ ਉਹ ਟੈਸਟ ਉਹਦੇ ਵਿੱਚ ਤੁਸੀਂ ਟੈਸਟ ਕਰ ਸਕਦੇ ਆ ਘਰੇ ਬੈਠੇ ਬੈਠੇ ਵੀ ਆਹ ਸਾਡੇ ਕੋਲ ਹੈਗੀ ਆ ਬਿਮਾਰੀ
1: ਕਿਸੇ ਨੂੰ ਫਲੂ ਹੋ ਹੀ ਜਾਂਦਾ ਡਾਕਟਰ ਕੋਲ ਜਦੋਂ ਜਾਂਦੇ ਹਾਂ ਅਸੀਂ ਤਾਂ ਉਹ ਕਹਿੰਦੇ ਨੇ ਪੈਨਡੋਲ ਲਓ ਤੇ ਆਰਾਮ ਕਰੋ ਇਹਦੇ ਵਾਸਤੇ ਤੁਸੀਂ ਕੀ ਕਹਿੰਦੇ ਹੈਗੇ ਖਾਸ ਦਵਾਈ ਹੈਗੀ ਹੈ ਜੇ ਫਲੂ ਹੋ ਹੀ ਜਾਵੇ ਤਾਂ
0: ਹਾਂਜੀ ਹੁੰਦੀ ਆ ਇੱਕ ਦਵਾਈ ਫਲੂ ਇਨਫਲੂਐਂਜ਼ਾ ਲਈ ਉਹ ਤੁਸੀਂ ਆਪਦੇ ਜੀ ਪੀ ਦੇ ਨਾਲ ਗੱਲ ਕਰਕੇ ਤੁਸੀਂ ਲੈ ਸਕਦੇ ਆ ਖਾਸ ਕਰਕੇ ਜਦੋਂ ਵੱਡੇ ਹੁੰਦੇ ਆ ਪਰ ਉਹਨਾਂ ਲਈ ਇੰਡੀਕੇਸ਼ਨਸ ਹੁੰਦੀਆਂ ਵਾ ਤੇ ਤੁਸੀਂ ਦੇਖਣਾ ਹੁੰਦਾ ਵਾ ਕਈ ਕੀ ਚੀਜ਼ਾਂ ਦੇਖਣੀਆਂ ਪੈਂਦੀਆਂ ਵਾ ਵੀ ਤੁਹਾਡੇ ਕੋਲ ਆ ਤਾਂ ਨੀ ਹੈਗੀਆਂ ਕੰਪਲੀਕੇਸ਼ਨ ਤੇ ਉਹਨਾਂ ਦਾ ਕ੍ਰਾਈਟੀਰੀਆ ਹੁੰਦਾ ਵਾ ਤੇ ਉਹ ਜੇ ਤੁਸੀਂ ਵਿੱਚ ਲੈ ਲਓ ਉਹ ਤੁਹਾਡਾ ਸੋਰੀ ਵਿਦ ਇਨ 3 ਡੇਜ਼ ਇਫ ਯੂ ਸਟਾਰਟ ਲਈ ਆਹ ਜੇ ਤੁਸੀਂ ਉਹ ਦਿਨਾਂ ਦੇ ਵਿੱਚ ਉਹ ਦਵਾਈ ਚਲਾ ਲਓ ਖਾ ਲਓ ਤੁਹਾਡੀ

0: ਸਿਵੈਰਿਟੀ ਉਸ ਚੀਜ਼ ਦੀ ਘੱਟ ਜਾਂਦੀ ਹੁੰਦੀ ਆ।
1: ਠੀਕ ਹੈ ਜੀ, ਠੀਕ ਹੈ, ਚਲੋ ਬਹੁਤ ਚੰਗਾ ਲੱਗਿਆ ਜੀ, ਤੁਸੀਂ ਕਾਫੀ ਵਧੀਆ ਇਨਫੋਰਮੇਸ਼ਨ ਜਿਹੜੀ ਹੈਗੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਇਹਦੇ ਬਾਰੇ ਬਹੁਤੀ ਜਾਗਰੂਕਤਾ ਵੈਸੇ ਅਜੇ ਹੈ ਨਹੀਂ, ਫਲੂ ਮਿਸਟ ਦੀ ਜੇ ਗੱਲ ਕਰੀਏ ਤਾਂ ਇਹਦੇ ਵਾਸਤੇ ਅਸੀਂ ਇਹ ਇੰਟਰਵਿਊ ਕੀਤੀ ਹੈ, ਗੱਲਬਾਤ ਕੀਤੀ ਹੈ ਕਿ ਬੱਚਿਆਂ ਨੂੰ ਜਿਹੜੀ ਇਹ ਹੈਗੀ ਹੈ ਫਲੂ ਵਗੈਰਾ ਉਸ ਤੋਂ ਕਿਵੇਂ ਬਚਾਇਆ ਜਾ ਸਕੇ, ਉਹਦੇ ਜੋਖਮ ਨੂੰ ਕਿਵੇਂ ਘਟਾਇਆ ਜਾ ਸਕੇ। ਬਹੁਤ ਬਹੁਤ ਧੰਨਵਾਦ ਹੈ ਜੀ ਗੱਲਬਾਤ ਕਰਨ ਵਾਸਤੇ, ਅਤੇ ਤੁਹਾਡੇ ਨਾਲ ਰਾਬਤਾ ਰੱਖਾਂਗੇ ਹੋਰ ਕਿਸੇ ਜਿਹੜੇ ਵਿਸ਼ੇ ਹੈਗੇ ਆ ਉਹਨਾਂ ਉੱਤੇ ਗੱਲਬਾਤ ਕਰਨ ਵਾਸਤੇ।
0: ਥੈਂਕ ਯੂ।
2: ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: Starting a new life in Australia isn't easy.
4: A lot of companies have rejected me.
5: Sometimes I feel like, oh, I'm gonna quit, I've give up.
3: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
6: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.

0: this. SBS South Asian, new news from here and hits from home.
1: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
2: Una modelo fría y refrescante sabe bien, pero ¿sabes qué sabe todavía mejor?

0: Advertising.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
2: ਵਿਆਜ ਦਰ ਦੁਬਾਰਾ 2024 ਵਾਲੇ ਪੱਧਰ ਤੇ ਪਹੁੰਚ ਗਈ ਹੈ। ਇਸੇ ਵਾਧੇ ਦੇ ਨਾਲ ਹੀ RBI ਨੇ ਇਹ ਵੀ ਸੰਕੇਤ ਦਿੱਤੇ ਨੇ ਕਿ ਮਹਿੰਗਾਈ ਨੂੰ ਕਾਬੂ ਵਿੱਚ ਲਿਆਉਣ ਦੇ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਵਿਆਜ ਦਰ ਵਿੱਚ ਹੋਏ ਤਾਜ਼ੇ ਵਾਧੇ ਤੋਂ ਬਾਅਦ ਆਮ ਲੋਕਾਂ ਅਤੇ ਕਾਰੋਬਾਰੀਆਂ ਦੀਆਂ ਜੇਬਾਂ ਉੱਤੇ ਕਿੰਨਾ ਕੁ ਅਸਰ ਪਵੇਗਾ ਅਤੇ ਲੋਕਾਂ ਨੂੰ ਆਪਣੇ ਘਰਾਂ ਦਾ ਬਜਟ ਬਣਾਉਣ ਵਿੱਚ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ, ਇਸ ਬਾਬਤ ਅਸੀਂ ਕੁਝ ਮਾਹਰਾਂ ਦੇ ਨਾਲ ਗੱਲਬਾਤ ਕੀਤੀ ਹੈ। ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਮੈਲਬਨ ਤੋਂ ਪੁਨੀਤ ਸਿੰਘ ਜੁੜ ਗਏ ਨੇ ਜੋ ਕਿ ਪ੍ਰੋਫੈਸ਼ਨਲ ਅਕਾਊਂਟੈਂਟ ਅਤੇ ਟੈਕਸ ਐਕਸਪਰਟ ਹਨ।
3: ਅੱਛਾ ਪੁਨੀਤ ਜੀ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸਿਓ SBS ਪੰਜਾਬੀ ਸੁਣਨ ਵਾਲਿਆਂ ਨੂੰ ਕਿ ਪਿਛਲੇ ਦਿਨਾਂ ਦੇ ਦੌਰਾਨ ਜਿਹੜਾ RBI ਦੇ ਵੱਲੋਂ ਕੈਸ਼ ਰੇਟ ਇਨਕਰੀਜ਼ ਕੀਤੇ ਗਏ ਆ, ਇਹਦਾ ਜਿਹੜਾ ਆਮ ਪਰਿਵਾਰ ਜਿਹੜੇ ਮੌਰਗੇਜ ਰੱਖਣ ਵਾਲੇ ਪਰਿਵਾਰ ਹੈ ਉਹਨਾਂ ਦੇ ਉੱਤੇ ਪਰ ਮੰਥ ਕਿੰਨਾ ਕੁ ਬੋਝ ਪੈਣ ਵਾਲਾ ਇਹਦਾ?
4: ਡੈਫੀਨੇਟਲੀ ਉਹ ਬੋਝ ਦੋਨੋਂ ਤਰ੍ਹਾਂ ਦੇ ਪਏਗਾ, ਹਾਊਸ ਹੋਲਡ ਤੇ ਵੀ ਪਏਗਾ, ਜਿਹੜੇ ਬਿਜ਼ਨਸਿਸ ਨੇ ਉਹਨਾਂ ਤੇ ਵੀ ਪਏਗਾ। ਲੈਟਸ ਸੇ ਅਗਰ ਤੁਸੀਂ 7.5 ਲੱਖ ਦੀ ਮੌਰਗੇਜ ਜਾਂ ਲੋਨ ਰੱਖਦੇ ਹੋ, ਹੈਨਾ, ਤੇ ਨੀਅਰ ਅਬਾਊਟ $123 ਦੀ ਵਿਰਧੀ ਹੋਏਗੀ, ਯਾਨੀ ਕਿ ਸਾਲਾਨਾ $1500 ਦਾ ਜਿਹੜਾ ਉਹਦੀ ਰੀਪੇਮੈਂਟ ਦਾ ਇਜ਼ਾਫਾ ਹੋਏਗਾ ਇੰਟਰਸਟ ਦਾ। ਸੋ ਡੈਫੀਨੇਟਲੀ ਮਾਰ ਹੋਏਗੀ ਉਹਨਾਂ ਨੂੰ ਇੱਕ, ਉਹਦੇ ਨਾਲ ਨਾਲ ਜਿਹੜੇ ਬਿਜ਼ਨਸ ਨੇ ਲੋਨ ਲਿੱਤੇ ਹੋਏ ਨੇ ਉਹਨਾਂ ਨੇ ਵੀ ਓਬਵੀਅਸਲੀ ਉਹਦੀ ਰੀਪੇਮੈਂਟਸ ਇਨਕਰੀਜ਼ ਹੋ ਜਾਣੀ ਹੈ, ਜਿਹਦੇ ਕਰਕੇ ਓਬਵੀਅਸਲੀ ਉਹਨਾਂ ਨੇ ਜਿਹੜੇ ਉਹਨਾਂ ਦੇ ਖਰਚੇ ਨੇ ਉਹ ਵੀ ਇਨਕਰੀਜ਼ ਹੋ ਜਾਣਗੇ। ਸੋ ਕੋਸਟ ਆਫ ਲਿਵਿੰਗ ਜਿਹੜੀ ਹੈਗੀ ਹੈ ਡੈਫੀਨੇਟਲੀ ਡਾਇਰੈਕਟਲੀ ਐਂਡ ਇਨਡਾਇਰੈਕਟਲੀ ਆਮ ਲੋਕਾਂ ਨੂੰ ਇਫੈਕਟ ਕਰੇਗੀ
3: ਜੀ। ਤੇ ਇਹਦਾ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਿੱਧਾ ਸਿੱਧਾ ਅਸਰ ਜਿਹੜਾ ਜਿਹੜੇ ਲੋਕ ਕਿਰਾਇਆਂ ਦੇ ਘਰਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਵੀ ਪਏਗਾ ਫਿਰ?
4: ਜੀ ਬਿਲਕੁਲ ਬਿਲਕੁਲ, ਆਉਣ ਵਾਲੇ ਸਮੇਂ 'ਚ ਡੈਫੀਨੇਟਲੀ ਦੇਖਣ ਨੂੰ ਮਿਲੇਗਾ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਜਿਹੜਾ ਲੈਂਡਲੋਰਡ ਹੈ ਉਹਨੇ ਐਟ ਦੀ ਐਂਡ ਆਫ ਦਾ ਡੇ ਟੈਨੈਂਟ ਨੂੰ ਹੀ ਪਾਸ ਕਰਨੇ ਨੇ। ਬਟ ਡੈਫੀਨੇਟਲੀ ਵਿਕਟੋਰੀਆ 'ਚ ਲਾਅ ਹੈਗੇ ਨੇ, ਹੋਰ ਸਟੇਟਾਂ 'ਚ ਵੀ ਹੈਗੇ ਨੇ, ਟੂ ਮੇਕ ਸ਼ੋਰ ਕਿ ਚੀਜ਼ਾਂ ਲਿਮਿਟਡ ਰਹਿਣ, ਟੈਨੈਂਟ 'ਤੇ ਉਨਾ ਬੋਝ ਨਾ ਪਵੇ। ਬਟ ਡੈਫੀਨੇਟਲੀ ਇਹ ਚੀਜ਼ ਕਿਤੇ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਇਫੈਕਟ ਕਰੇਗੀ, ਬਿਕਾਜ਼ ਕਿੰਨਾ ਕੁ ਲੋਸ ਕੋਈ ਲੈ ਸਕਦਾ। ਸੋ ਓਬਵੀਅਸਲੀ ਦੇ ਗੋਨਾ ਪਾਸ ਇਟ ਔਨ ਟੂ ਦੇਅਰ ਟੈਨੈਂਟਸ ਵੈਨ ਦਾ ਲੀਜ਼ ਇਜ਼ ਡਿਊ ਐਸ ਵੈਲ
3: ਜੀ। ਅੱਛਾ ਇੱਕ ਸਰ ਮੈਨੂੰ ਇੱਕ ਚੀਜ਼ ਹੋਰ ਦੱਸਿਓ, ਹੁਣ ਜਿਹੜੇ ਲੋਕ ਮੌਰਗੇਜ ਜਿਨ੍ਹਾਂ ਦੇ ਕੋਲ ਹੈਗੀ ਹੈ ਉਹ ਆਪਣੇ ਆਪ ਨੂੰ ਫਾਈਨੈਂਸ਼ਲੀ ਸੁਰੱਖਿਅਤ ਰੱਖਣ ਦੇ ਵਾਸਤੇ ਕਿਹੜੇ ਸਟੈਪਸ ਲੈਣੇ ਚਾਹੀਦੇ ਨੇ ਉਹਨਾਂ ਨੂੰ?
4: ਦੇਖੋ ਜੀ, ਵਟ ਆਈ ਵੁੱਡ ਰੈਕਮੈਂਡ ਨੋਰਮਲੀ ਜਿਹੜੇ ਸਾਡੇ ਕਲਾਇੰਟਸ ਹੁੰਦੇ ਨੇ, ਜਿਹੜੇ ਸਾਡੇ ਕੋਲ ਅਕਾਊਂਟਿੰਗ ਐਡਵਾਈਸ ਲੈਂਦੇ ਨੇ, ਅਸੀਂ ਉਹਨਾਂ ਨੂੰ ਮੋਸਟਲੀ ਇਹ ਚੀਜ਼ਾਂ ਵੀ ਗਾਈਡ ਕਰੀਦੀਆਂ ਹੁੰਦੀਆਂ ਸਾਈਡ ਬਾਈ ਸਾਈਡ ਕਿ ਮੇਕ ਸ਼ੋਰ ਦੇਰ ਆਰ ਪਲੈਂਟੀ ਆਫ ਲੈਂਡਰਸ ਇਨ ਦਾ ਮਾਰਕੀਟ। ਤੁਹਾਨੂੰ ਇੱਕ ਅੱਛਾ ਮੌਰਗੇਜ ਬ੍ਰੋਕਰ ਚਾਹੀਦਾ, ਤੁਹਾਨੂੰ ਮਲਟੀਪਲ ਬੈਂਕਸ ਕੋਲ ਤੁਸੀਂ ਜਾ ਕੇ ਓਵਰ ਦਾ ਫੋਨ ਤੁਸੀਂ ਪੁੱਛ ਸਕਦੇ ਹੋ, ਕੰਸਲਟ ਕਰ ਸਕਦੇ ਹੋ, ਉਹਨਾਂ ਦੇ ਬੈਂਕ ਜਾ ਕੇ ਵਿਜ਼ਿਟ ਕਰ ਸਕਦੇ ਹੋ ਕੀ ਉਹ ਰੇਟ ਸਾਨੂੰ ਆਫਰ ਕਰ ਸਕਦੇ ਨੇ ਜੇਕਰ ਉਹ ਆਪਣਾ ਲੋਨ ਰੀਫਾਈਨੈਂਸ ਕਰਵਾਉਂਦੇ ਨੇ ਉਹਨਾਂ ਨਾਲ। ਹੋਰ ਉਹਦੇ ਨਾਲ ਨਾਲ ਤੁਹਾਨੂੰ ਹੋਰ ਬੈਨੀਫਿਟ ਵੀ ਮਿਲ ਜਾਂਦੇ ਨੇ, ਕੈਸ਼ਬੈਕ ਵੀ ਮਿਲ ਜਾਂਦਾ, ਪਲੱਸ ਐਟ ਦੀ ਐਂਡ ਆਫ ਦਾ ਡੇ ਤੁਹਾਨੂੰ ਸ਼ੋਪ ਅਰਾਊਂਡ ਕਰਨਾ ਪਏਗਾ, ਤੁਹਾਨੂੰ ਬੈਟਰ ਜਿਹੜੇ ਮੌਰਗੇਜ ਹੈ ਕੰਪੈਰੀਜ਼ਨ ਕਰਨਾ ਪਏਗਾ ਕਿ ਬਾਕੀ ਲੈਂਡਰਸ ਕੀ ਕਹਿ ਰਹੇ ਨੇ। ਯੂ ਹੈਵ ਟੂ ਸਪੀਕ ਟੂ ਯੋਰ ਮੌਰਗੇਜ ਬ੍ਰੋਕਰ ਆਲਸੋ, ਜਸਟ ਮੇਕ ਸ਼ੋਰ ਕਿ ਉਹਦਾ ਜਿਹੜਾ ਬਜਟ ਹੈ, ਹਾਊਸ ਹੋਲਡ ਬਜਟ ਹੈ, ਉਹਨੂੰ ਵੀ ਇਗਨੋਰ ਨਾ ਕੀਤਾ ਜਾਵੇ, ਮੇਕ ਸ਼ੋਰ ਰੱਖਣ ਕਿ ਜਿਹੜਾ ਉਹਦਾ ਕੈਸ਼ ਫਲੋ ਹੈ ਉਹ ਬਰਕਰਾਰ ਰਹੇ
3: ਜੀ। ਪ੍ਰੀਤ ਜੀ, ਮਹਿੰਗਾਈ ਦਰ ਦਾ ਵੀ ਜ਼ਿਕਰ ਕਰਨਾ ਇੱਥੇ ਜ਼ਰੂਰ ਬਣਦਾ ਹੈ ਕਿਉਂਕਿ 4.6% ਜਿਹੜੀ ਇਸ ਵੇਲੇ ਹੈਗੀ ਹੈ, ਇਹ ਆਸਟ੍ਰੇਲੀਅਨ ਜਿਹੜੀ ਅਰਥ ਵਿਵਸਥਾ ਹੈ ਉਹਦੇ ਵਾਸਤੇ ਚਿੰਤਾਜਨਕ ਮੰਨ ਸਕਦੇ ਹਾਂ ਆਪਾਂ ਜਾਂ ਕਿੰਨੀ ਕੁ ਚਿੰਤਾ ਵਾਲੀ ਗੱਲ ਹੈ?
4: ਡੈਫੀਨੇਟਲੀ ਚਿੰਤਾ ਵਾਲੀ ਗੱਲ ਹੈਗੀ ਕਿਉਂਕਿ ਇਹ ਸਾਰੀਆਂ ਚੀਜ਼ਾਂ ਕਨੈਕਟਡ ਹੁੰਦੀਆਂ ਆਪਸ ਚ, ਚਾਹੇ ਅਗਰ ਇੰਟਰਸਟ ਰੇਟ ਰਾਈਜ਼ ਹੁੰਦੇ ਨੇ ਉਹਦੇ ਨਾਲ ਜਿਹੜੇ ਜਿਹੜੀਆਂ ਚੀਜ਼ਾਂ ਹੁੰਦੀਆਂ ਆਪਾਂ ਬਾਏ ਕਰੀ ਦੀਆਂ ਉਹ ਵੀ ਐਕਸਪੈਂਸਿਵ ਹੁੰਦੀਆਂ, ਲੋਜਿਸਟਿਕਸ ਜਿਹੜੇ ਹੁੰਦੇ ਨੇ ਉਹ ਵੀ ਐਕਸਪੈਂਸਿਵ ਹੁੰਦੇ ਨੇ। ਸੋ ਓਵਰਆਲ ਦੇਖਿਆ ਜਾਏ ਜਿਸ ਲਈ ਚੀਜ਼ਾਂ ਕਰਦੇ ਨੇ ਡੈਫੀਨੇਟਲੀ ਉਹਦਾ ਜਿਹੜਾ ਅਸਰ ਹੁੰਦਾ ਹਾਊਸ ਹੋਲਡ ਤੇ ਹੁੰਦਾ, ਉਹਦਾ ਕਾਰਨ ਇਸ ਕਰਕੇ ਹੁੰਦਾ ਕਿ ਗਵਰਨਮੈਂਟ ਇਸ ਕਰਕੇ ਇਨਕਰੀਜ਼ ਕਰ ਰਹੀ ਹੈ ਕਿ ਅਗਰ ਤੁਸੀਂ ਸੁਣਿਆ ਵੀ ਹੋਏਗਾ ਅਨਾਊਂਸਮੈਂਟ ਚ ਕਿ ਦੇ ਜਸਟ ਵਾਂਟ ਟੂ ਕੰਟਰੋਲ ਦਾ ਇਨਫਲੇਸ਼ਨ, ਉਹ ਕੰਟਰੋਲ ਕਰਨਾ ਚਾਹੁੰਦੇ ਕਿ ਮਾਰਕੀਟ ਚ ਪੈਸਾ ਇੰਨਾ ਓਵਰਫਲੋ ਨਾ ਕੀਤਾ ਜਾਵੇ, ਲੋਕ ਆਪਣੀ ਜਿਹੜੀਆਂ ਜ਼ਰੂਰਤਾਂ ਸਿਰਫ ਉਹ ਪਰਚੇਜ਼ ਕੀਤੀ

0: ਕਰ ਜਾਣ, ਬਾਕੀ ਜਿਹੜੀਆਂ ਐਕਸਟਰਾ ਖਰਚੇ ਨਾ ਉਹ ਪਰਚੇਜ਼ ਨਾ ਕਰਨ, ਤਾਂ ਕਿ ਮਾਰਕੀਟ 'ਚ ਪੈਸਾ ਲਿਮਿਟਡ ਰਹੇ ਜਿਹਦੇ ਕਰਕੇ ਇਨਫਲੇਸ਼ਨ ਜਿਹੜੀ ਹੈ ਕੰਟਰੋਲ 'ਚ ਰਹੇ। ਬਟ ਸੋ ਫਾਰ ਫਰੋਮ ਲਾਸਟ 1.5 ਈਅਰ ਉਹ ਚੀਜ਼ਾਂ ਕੰਟਰੋਲ 'ਚ ਨਹੀਂ ਹੋ ਪਾ ਰਹੀਆਂ, ਇਸ ਕਰਕੇ RBI ਨੂੰ ਮਜਬੂਰਨ ਸਟੈਪਸ ਲੈਣੇ ਪਏ। ਪਲੱਸ ਗਵਰਨਮੈਂਟ ਦੀ ਜਿਹੜੀ ਸਪੈਂਡਿੰਗਸ ਹੁੰਦੀਆਂ ਉਹ ਵੀ ਕੰਟਰੋਲ ਕਰਨਾ ਬੜੀਆਂ ਜ਼ਰੂਰੀ ਹੈ, ਜਿਹੜੀਆਂ ਕਿ ਸੋ ਫਾਰ ਲੱਗ ਰਿਹਾ ਅਜੇ ਤੱਕ ਕੰਟਰੋਲ 'ਚ ਨਹੀਂ ਆ ਪਾ ਰਹੀਆਂ।
1: ਜੀ ਪੁਨੀਤ ਜੀ, ਕਲਾਸ ਜਾਂਦੇ ਜਾਂਦੇ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਤੁਹਾਡੀ ਆਵਾਜ਼ ਨੂੰ ਸੁਣ ਰਹੇ ਨੇ, ਤੁਹਾਡੇ ਤਜਰਬੇ ਦੇ ਮੁਤਾਬਕ ਉਹਨਾਂ ਨੂੰ ਹੋਰ ਕੋਈ ਸਧਾਰਨ ਸ਼ਬਦਾਂ ਦੇ ਵਿੱਚ ਕੋਈ ਸਲਾਹ ਇਸ ਮਾਹੌਲ ਦੇ ਵਿੱਚ ਕੀ ਦੇਣਾ ਚਾਹੁੰਦੇ ਉਹਨਾਂ ਨੂੰ?
0: ਡੈਫੀਨਿਟਲੀ ਦੋ ਹੀ ਚੀਜ਼ਾਂ ਮੈਂ ਦੋਨੋਂ ਤਰ੍ਹਾਂ ਨੂੰ ਦੇਣਾ ਚਾਹੁੰਦਾ। ਜਿਹੜੇ ਹਾਊਸ ਹੋਲਡ ਨੇ, ਮੇਕ ਸ਼ੋਰ ਇੱਕ ਅੱਛੇ ਬ੍ਰੋਕਰ ਕੋਲ ਜਾ ਕੇ ਤੁਸੀਂ ਸਲਾਹ ਲਵੋ, ਲੈਂਡਰਸ ਕੰਪੇਅਰ ਕਰੋ ਕਿਹੜਾ ਤੁਹਾਨੂੰ ਬੈਟਰ ਰੇਟ ਦੇ ਰਿਹਾ ਹੈ, ਇੱਕ ਆਪਣਾ ਸਿੰਪਲ ਹਾਊਸ ਹੋਲਡ ਬਜਟ ਬਣਾਓ, ਬਿਕਾਜ਼ ਦ ਬਿਗੇਸਟ ਮਿਸਟੇਕ ਇਜ਼ ਇਗਨੋਰਿੰਗ ਦ ਇਨਕਰੀਜ਼ ਅੰਟਿਲ ਕੈਸ਼ ਫਲੋ ਬਿਕਮਸ ਟਾਈਟ। ਸੋ ਮੇਕ ਸ਼ੋਰ ਰੱਖੋ ਕਿ ਤੁਸੀਂ ਆਪਣਾ ਬਜਟ ਬਣਾਓ। ਦੂਸਰੀ ਸਾਈਡ ਹੈ ਜਿਹੜੇ ਬਿਜ਼ਨਸ ਓਨਰਸ ਨੇ, ਜਿਹੜੇ ਆਪਣੇ ਬਿਜ਼ਨਸ ਲੋਕ ਕਰ ਰਹੇ ਨੇ, ਮੇਕ ਸ਼ੋਰ ਆਪਣੀ ਜਿਹੜੀ ਲੋਨ ਦੀ ਰੀਪੇਮੈਂਟਸ ਨੇ ਚੈੱਕ ਕਰੋ, ATO ਦੇ ਪੇਮੈਂਟਸ ਪਲਾਨ ਬਣਾ ਕੇ ਰੱਖੋ। ATO ਬਹੁਤ ਸਟ੍ਰਿਕਟ ਹੈ, ਇਸ ਲਈ ਆਪਣੇ ਸਟਾਕ ਲੈਵਲਸ ਜਿਹੜੇ ਨੇ ਆਪਣੇ ਮਿਨੀਮਮ ਕੰਟਰੋਲ 'ਚ ਰੱਖੋ ਕਿ ਓਵਰ ਸਟਾਕ ਨਾ ਕਰੋ ਚੀਜ਼ਾਂ। ਵੇਜਿਸ ਜਿਹੜੀਆਂ ਤੁਹਾਡੇ ਓਵਰ ਹੈਡਸ ਨੇ, ਰੈਂਟਸ ਆ ਗਏ ਨੇ, ਉਹਨਾਂ ਨੂੰ ਮੇਕ ਸ਼ੋਰ ਰੱਖੋ ਕਿ ਉਹ ਕੰਟਰੋਲ 'ਚ ਰੱਖੋ, ਕੈਸ਼ ਫਲੋ ਦੇ ਅਕੋਰਡਿੰਗਲੀ ਰੱਖੋ। ਬਿਕਾਜ਼ ਜਿਸ ਲਈ ਇੰਟਰਸਟ ਰੇਟ ਹਾਈ ਹੁੰਦਾ, ਜਿਹੜਾ ਤੁਹਾਡਾ ਪ੍ਰੋਫਿਟ ਹੁੰਦਾ ਉਹ ਵੀ ਤੁਹਾਡਾ ਕਮਜ਼ੋਰ ਹੁੰਦਾ। ਸੋ ਮੇਕ ਸ਼ੋਰ ਕਿ ਜਿਹੜਾ ਤੁਹਾਡਾ ਕੈਸ਼ ਫਲੋ ਆ ਉਹ ਪ੍ਰੋਪਰ ਤਰੀਕੇ ਨਾਲ ਮੈਨੇਜ ਕੀਤਾ ਜਾਵੇ ਡਿਊਰਿੰਗ ਦੀਜ਼ ਇੰਟਰਸਟ ਰੇਟ ਚੇਂਜਸ।
1: ਜੀ, ਕਿਉਂਕਿ RBI ਨੇ ਆਖਿਆ ਸੀਗਾ ਨਾ ਪਿਛਲੇ ਦਿਨਾਂ ਦੇ ਦੌਰਾਨ ਕਿ ਇੱਕ ਵਾਰੀ ਹੋਰ ਵਧਾਇਆ ਜਾ ਸਕਦਾ ਹੈ ਨਾ ਜੀ ਕੈਸ਼ ਰੇਟ ਆਉਣ ਵਾਲੇ ਸਮੇਂ ਵਿੱਚ ਵੀ।
0: ਦੇਖੋ ਇਹਦੇ ਬਾਰੇ ਆਪਾਂ ਜੇ ਕੁਝ ਨਹੀਂ ਕਹਿ ਸਕਦੇ, ਕਿਉਂਕਿ ਇਟ ਦੇਰ ਮਾਈਟ ਬੀ ਦੇਰ ਮੇ ਦੇ ਦੇ ਮੇ ਜਿਸ ਤਰ੍ਹਾਂ ਦਾ ਹਾਲਾਤ ਲੱਗ ਰਹੇ ਨੇ, ਬਟ ਐਟ ਦੀ ਐਂਡ ਆਫ ਦ ਡੇ ਇਟ ਟੋਟਲੀ ਡਿਪੈਂਡਸ ਔਨ RBI ਕਿ ਕਿੰਨੇ ਰੇਟ ਰਾਈਟ ਰਾਈਜ਼ ਹੁੰਦੇ ਨੇ। ਓਬਵੀਅਸਲੀ ਇਟਸ ਗੋਇੰਗ ਟੂ ਹਰਟ ਯੂ ਨੋ ਬਿਜ਼ਨੈਸਸ ਐਂਡ ਆਲਸੋ ਸਮਾਲ ਹਾਊਸ ਹੋਲਡ ਐਸ ਵੈਲ।
1: ਜੀ ਪੁਨੀਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਾਨੂੰ ਸਮਾਂ ਦਿੱਤਾ ਔਰ ਇਹ ਜਿਹੜੀਆਂ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਸਾਡੇ ਸੁਣਨ ਵਾਲੇ ਨਾਲ ਸਾਂਝੀਆਂ ਕੀਤੀਆਂ ਨੇ, ਤੁਹਾਡਾ ਧੰਨਵਾਦ।
0: ਨੋ ਵਰੀਸ ਭਾਜੀ, ਥੈਂਕ ਯੂ, ਰੀਅਲੀ ਅਪਰੀਸ਼ੀਏਟ।
1: ਥੈਂਕ ਯੂ ਜੀ, ਥੈਂਕ ਯੂ। ਇਸੇ ਤਰ੍ਹਾਂ ਅਸੀਂ ਜਦੋਂ ਫਾਈਨੈਂਸ ਕਾਰੋਬਾਰੀ ਰੋਮੇ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਵਿਆਜ ਦਰਾਂ ਵਿੱਚ ਹੋਏ ਵਾਧੇ ਨੇ ਰੀਅਲ ਅਸਟੇਟ ਅਤੇ ਫਾਈਨੈਂਸ ਇੰਡਸਟਰੀ ਦੀ ਰਫ਼ਤਾਰ ਨੂੰ ਹੌਲਾ ਕਰ ਦਿੱਤਾ ਹੈ।
2: ਬਿਜ਼ਨਸ ਪੁਆਇੰਟ ਆਫ ਵਿਊ ਨਾਲ ਜੇ ਆਪਾਂ ਦੇਖੀਏ, ਇਹਦੇ ਨਾਲ ਜਿਹੜੀ ਰੀਅਲ ਸਟੇਟ ਇੰਡਸਟਰੀ ਆ ਜਾਂ ਜਿਹੜੀ ਫਾਈਨੈਂਸ ਇੰਡਸਟਰੀ ਆ ਉਹ ਕਾਫੀ ਸਲੋ ਹੋਈ ਆ, ਕਿਉਂਕਿ ਇਨਵੈਸਟਰਸ ਜਿਹੜਾ ਵਾ ਉਹ ਮਾਰਕੀਟ ਵਿੱਚ ਇਸ ਟਾਈਮ ਨਹੀਂ ਹੈਗਾ। ਬਹੁਤ ਸਾਰੇ ਲੋਕਾਂ ਦੇ ਜਿਹੜੇ ਘਰ ਨੇ, ਲੋਕਾਂ ਨੇ ਸੇਲਸ ਤੇ ਲਾਏ ਹੋਏ ਨੇ, ਉਹ ਵਿਕ ਨਹੀਂ ਰਹੇ ਕਿਉਂਕਿ ਇਨਵੈਸਟਰਸ ਜਿਹੜਾ ਵਾ ਉਹ ਮਾਰਕੀਟ 'ਚ ਆ ਨਹੀਂ ਰਿਹਾ, ਕਿਉਂਕਿ ਇੰਟਰਸਟ ਰੇਟ ਕਾਫੀ ਹਾਈ ਨੇ। ਹਰ ਬੰਦਾ ਆਪਣਾ ਸੋਚ ਸਮਝ ਕੇ ਜਿਹੜਾ ਵਾ ਉਹ ਸਟੈਪ ਲੈ ਰਿਹਾ। ਤੇ ਓਵਰਆਲ ਜੇ ਆਪਾਂ ਦੇਖੀਏ ਤੇ ਰੀਅਲ ਸਟੇਟ ਮਾਰਕੀਟ ਜਿਹੜੀ ਆ, ਫਾਈਨੈਂਸ ਇੰਡਸਟਰੀ ਜਿਹੜੀ ਆ, ਉਹ ਥੋੜੀ ਸਲੋ ਹੀ ਜਾ ਰਹੀ ਆ।
1: ਤਾਂ ਕੀ ਅਜਿਹੇ ਮਾਹੌਲ ਦੇ ਵਿੱਚ ਲੋਕਾਂ ਵੱਲੋਂ ਆਪਣੇ ਖਰਚੇ ਘਟਾਏ ਜਾ ਰਹੇ ਨੇ? ਇਸ ਬਾਰੇ ਪੁੱਛਣ ਤੇ ਰੋਮੀ ਸਿੱਧੂ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ।
2: ਤੁਸੀਂ ਕੋਸਟ ਕਟਿੰਗ ਦੀ ਜਿਹੜੀ ਗੱਲ ਕੀਤੀ ਆ, ਸਾਡੀ RBI ਜਿਹੜੀ ਆ ਉਹ ਵੀ ਚਾਹੁੰਦੀ ਆ ਕਿ ਕੋਸਟ ਕਟਿੰਗ ਲੋਕੀ ਹੀ ਕਰਨ, ਪਰ ਹੋ ਨਹੀਂ ਰਹੀ। ਆਪਾਂ ਅੱਜ ਵੀ ਜੇ ਸ਼ੋਪਿੰਗ ਸੈਂਟਰਾਂ ਦੇ ਵਿੱਚ ਜੇ ਜਾਂਦੇ ਹਾਂ ਤੇ ਉੱਥੇ ਓਦਾਂ ਹੀ ਰਸ਼ ਆ, ਦੁਕਾਨਾਂ ਦੇ ਵਿੱਚ ਓਦਾਂ ਹੀ ਰਸ਼ ਆ ਜਿਵੇਂ ਪਹਿਲਾਂ ਹੁੰਦਾ ਸੀਗਾ। ਤੇ ਇਹੀ ਰੀਜ਼ਨ ਆ ਕਿ ਜਿਹੜੀ ਸਾਡੀ RBI ਆ ਉਹ ਇੰਟਰਸਟ ਰੇਟ ਜਿਹੜੀ ਆ ਇਨਕਰੀਜ਼ ਕਰੀ ਜਾ ਰਹੀ ਆ। ਤੇ ਬਾਕੀ ਖਰਚੇ ਜਿੰਨੇ ਵੀ ਸੀਗੇ ਲੋਕਾਂ ਦੇ ਪਹਿਲਾਂ ਓਦਾਂ ਹੀ ਲੋਕ ਕਰੀ ਜਾ ਰਹੇ ਆ, ਤੇ ਗੌਰਮੈਂਟ ਨੂੰ ਇਹਦੇ ਵਿੱਚ ਕੋਈ ਡਿਫਰੈਂਸ ਦੇਖਣ ਨੂੰ ਨਹੀਂ ਮਿਲਦਾ। ਤੇ ਜਦੋਂ ਵੀ ਉਹਨਾਂ ਦੀ RBI ਦੀ ਮੀਟਿੰਗ ਹੁੰਦੀ ਆ ਤੇ ਉਹ ਇੰਟਰਸਟ ਰੇਟ ਜਿਹੜੇ ਆ ਇਨਕਰੀਜ਼ ਕਰਦੀ ਆ ਤਾਂ ਕਿ ਇਹ ਚੀਜ਼ ਨੂੰ ਕੰਟਰੋਲ ਕੀਤਾ ਜਾਏ।
1: ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ RBI ਦੇ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦਾ ਫੈਸਲਾ ਉਸ ਵੇਲੇ ਆਇਆ ਜਦੋਂ ਮਾਰਚ ਮਹੀਨੇ ਵਿੱਚ ਮਹਿੰਗਾਈ ਦਰ ਵੱਧ ਕੇ 4.6% ਤੱਕ ਪਹੁੰਚ ਗਈ ਹੈ। ਤਾਂ ਦੋਸਤੋ, ਆਸਟ੍ਰੇਲੀਆ ਦੀ ਮੌਜੂਦਾ ਵਿੱਤੀ ਸਥਿਤੀ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਾਡਾ ਫੋਨ ਨੰਬਰ ਹੈ 0439-799-767। ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖ਼ਬਰਾਂ ਦੇ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
1: ਤਾਂ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਰੱਬ ਰਾਖਾ, ਸ਼ਬਾ ਖੈਰ, ਮਿਲਦੇ ਹਾਂ ਭਲਕੇ।
4: ਡੈਮ।